欢迎来到今天的星河唱片行，首先为大家推荐这首歌 王 Aiden Is You， 这首歌叫 Is You。

Eden 啊，他所演唱的这首最新单曲叫 Is You， 那个你，你影响了我，你永远在我心中挥之

记得当年我们在访问徐若瑄的时候，她因为这首歌在节目当中掉下了泪来哈。这是描述姐妹情的一首歌，姐你睡了吗？

0: 情像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

这个事我想都不敢想，其实我真的舍不得，我真的很怕孤单，其实

0: 红砖桥
1: 音乐国道。
2: 去年我觉得我写的最好的一首词的一首歌，一个叫《伤心的歌》，谢谢。

干的人，你不相信我，然后你。

果名珠福内藏，未知何日放豪光，三尺龙泉书万卷。

无人。

清明，财富常发，岂能在中途如此？

0: 萧萧千里送京粮，
1: 山过山来光过光，
0: 花开漫天云雾雾，
1: 玉龙大

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
3: ਵਿਜ਼ਿਟ sabrang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabrang Radio 94.7 Sunday, sare listeners da bahut bahut swagat hai ji aaj de is khoobsurat dopahar de program ch jehda ki aaj tusi ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦੇ ਹਿਸਾਬ ਨਾਲ ਸੁਣ ਰਹੇ ਹੋ ਕਿ ਅੱਜ ਦਾ ਵੈਦਰ ਵੀ ਵਧੀਆ ਹੋ ਗਿਆ ਕੱਲ ਵੀ ਵਧੀਆ ਸੀਗਾ ਪਰ ਹੁਣ ਲਗਾਤਾਰ ਵੈਦਰ ਜਿਹੜਾ ਪਹਿਲੇ ਦੇ ਮੁਕਾਬਲੇ ਬੈਟਰ ਹੁੰਦਾ ਜਾਣਾ ਆਲ ਆਫ ਸਡਨ ਕੱਲ ਜਿਹੜੀ ਇਹ ਬਾਰਿਸ਼ ਤੇ ਦੇਖਣੀ ਪੈ ਗਈ ਬਟ ਇਹ ਵੀ ਉਹਦੇ ਨਾਲ ਵੀ ਕੁਛ ਨਾ ਕੁਛ ਭਲਾ ਹੀ ਹੋਇਆ ਹੋਏਗਾ ਸੋ ਇਸ ਕਰਕੇ ਕਾਫੀ ਐਕਟੀਵਿਟੀਜ਼ ਕੱਲ ਦਾ ਦਿਨ ਵੈਸੇ ਰਹੀਆਂ ਸ਼ਹਿਰ ਦੇ ਵਿੱਚ ਸੋ ਉਹਨਾਂ ਦੇ ਬਾਰੇ ਵੀ ਅੱਜ ਜਾਣਕਾਰੀ ਦੇਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਪਲੱਸ ਜਿੱਦਾਂ ਹੁਣ ਮੈਂ ਵੈਦਰ ਦੀ ਗੱਲ ਕਰ ਹੀ ਦਿੱਤੀ ਤੇ ਕੁਇਕਲੀ ਤੁਹਾਡੇ ਨਾਲ ਥੋੜੀ ਜਿਹੀ ਵੈਦਰ ਦੇ ਬਾਰੇ ਅਪਡੇਟ ਕਰਦਾ ਕਿ ਵੀ ਵੈਦਰ ਜਿਹੜਾ ਉਹ ਕਿਸ ਤਰ੍ਹਾਂ ਰਹਿਣ ਵਾਲਾ ਆਉਣ ਵਾਲੇ ਦਿਨਾਂ ਚ ਰਾਈਟ ਨਾਓ ਤੇ 23 ਡਿਗਰੀ ਟੈਂਪਰੇਚਰ ਆਲਰੇਡੀ ਹੋ ਚੁੱਕਿਆ ਜੀ ਅੱਜ ਦਾ ਜਿਹੜਾ ਕਿ ਇੱਕ ਬੜਾ ਖੁਸ਼ਮਨਾ ਤੇ ਵਧੀਆ ਵੈਦਰ ਮੰਨਿਆ ਜਾਂਦਾ 24 ਡਿਗਰੀ ਤੱਕ ਜਾਣ ਦੇ ਚਾਂਸਿਸ ਨੇ 6:00 ਤੇ 24 ਮਿੰਟ ਤੇ ਅੱਜ ਦਾ ਜਿਹੜਾ ਸੂਰਜ ਅਸਤ ਹੋ ਜਾਏਗਾ ਬਟ ਉਹਦੇ ਨਾਲ ਨਾਲ ਚੜਿਆ ਬਟ ਸਵੇਰੇ 6:24 ਤੇ ਆਉਣ ਦੇ ਬਾਵਜੂਦ ਸ਼ਾਮ ਨੂੰ ਜਿਹੜੀ ਉਹ 8:54 ਤੇ ਛੁਪੰਦਾ ਸੋ 9 ਤੋਂ ਵੀ ਪਹਿਲਾਂ ਮੈਂ ਦੇਖਿਆ ਵੀ ਜਦੋਂ ਵੈਦਰ ਚੇਂਜ ਹੁੰਦਾ ਤੇ ਇਕਦਮ ਹੀ ਬੜੀ ਤੇਜ਼ੀ ਦੇ ਨਾਲ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਸੂਰਜ ਦਾ ਜਿਹੜਾ ਤੇ ਹੌਲੀ ਹੌਲੀ ਰਿਹਾ ਸੀ ਬਾਹਰ ਬਟ ਜਾਂਦੀ ਬਾਕੀ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਚਲੋ 24 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਡਿਗਰੀ ਕੱਲ ਵੀ 24 ਤੇ 12 ਪਰਸੋਂ 27-11 ਹੋਏਗਾ ਫਿਰ ਵੈਡਨਸਡੇ ਵਾਲੇ ਦਿਨ 28-14 ਤੇ ਥਰਸਡੇ ਨੂੰ 25-14 ਫਰਾਈਡੇ 27-13 ਤੇ ਸੈਟਰਡੇ ਨੂੰ 26-14 ਸੋ ਇਸ ਤਰ੍ਹਾਂ ਦਾ ਵੈਦਰ ਜਿਹੜਾ ਇੱਕ ਵਾਰੀ ਫਿਰ ਤੋਂ ਗਰਮੀ ਦੀ ਅੰਗੜਾਈ

0: ਸ਼ੁਰੂ ਕਰਦੇ ਹਾਂ ਕਿਉਂਕਿ ਇਹ ਸਿਰਫ ਇੱਕ ਯਹੂਦੀਆਂ ਦਾ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਬਟ ਇਸ ਤਰ੍ਹਾਂ ਦੇ ਕਈ ਮੌਕੇ ਜਿਹੜੇ ਨੇ ਉਹ ਆਏ ਇੰਡੀਆ ਦੇ ਵਿੱਚ ਜਿੱਥੇ ਇੰਡੀਅਨ ਲੋਕਾਂ ਦੇ ਨਾਲ ਵੀ ਧੱਕਾ ਹੋਇਆ, ਜਿਹਦੇ ਕਰਕੇ ਅੱਜ ਆਪਾਂ ਕੱਲ ਇੰਡੀਆ ਤੇ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਜਿਹੜਾ ਮਨਾ ਕੇ ਡੇ ਆ ਜੀ। ਸੋ ਕਿਉਂਕਿ ਇਹ ਕਾਫੀ ਹਾਲਾਤ ਉਸ ਤਰ੍ਹਾਂ ਦੇ ਬਣੇ ਰਹੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਬਹੁਤ ਕੁਛ ਕੀਤਾ, ਜਿਹੜੇ ਗੁਲਾਮ ਹੁੰਦੇ ਨੇ ਜਾਂ ਜਦੋਂ, ਬਟ ਹੈਰਾਨੀ ਦੀ ਗੱਲ ਇਹ ਹੈ ਵੀ ਪ੍ਰੈਜੈਂਟਲੀ ਇਹਨਾਂ ਚੀਜ਼ਾਂ ਦਾ ਇੰਪੈਕਟ ਵੀ ਦੇਖਣ ਨੂੰ ਮਿਲਦਾ। ਤੁਸੀਂ ਦੇਖਿਆ ਵੀ ਅਲਬਰਟਾ ਦੇ ਲਾਗੇ ਇੱਕ ਸ਼ਹਿਰ ਦੇ ਵਿੱਚ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਕਿ ਕੁਛ ਇੱਕ ਜਿਹੜੇ ਸੰਸ ਆਫ ਸੈਕਿੰਡ ਸੰਸ ਕੁਛ ਏਦਾਂ ਦੀ ਆਰਗਨਾਈਜੇਸ਼ਨ ਹੈ, ਉਹਨੇ ਆਪਣਾ ਕਾਫੀ ਵੱਡਾ ਇਕੱਠ ਕਰਕੇ ਉੱਥੇ ਲੋਕਾਂ ਦੇ ਨਾਲ ਤੇ ਅੰਦੋਲਨ ਜਿਹੜਾ ਹੈ ਵਾਈਟ ਸੁਪਰੀਮਿਸਟ ਵਾਲਾ ਜਿਹੜਾ ਉਹਦੇ ਚ ਕੀਤਾ। ਸੋ ਆਲਮੋਸਟ ਸੇਮ ਕਾਇੰਡ ਆਫ ਕ੍ਰਾਈਟੀਰੀਆ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪਬਲਿਕ ਜੋਬਸ ਤੋਂ ਕੱਢਿਆ ਜਾਂਦਾ ਜਿਹੜੇ ਸਾਡੇ ਸਿੰਬਲਸ ਨੇ, ਜਿਹੜੇ ਧਾਰਮਿਕ ਸਿੰਬਲਸ ਨੇ ਬੇਸਿਕਲੀ, ਉਹਨਾਂ ਨੂੰ ਲਾਹਣ ਦੀ ਕੋਸ਼ਿਸ਼ ਜਿਹੜੀ ਉਹ ਤੁਸੀਂ ਦੇਖਿਆ ਵੀ ਉਹਨੂੰ ਕਾਨੂੰਨ ਬਣਾ ਕੇ ਤੇ ਪਰੇ ਕੀਤਾ ਗਿਆ ਲੋਕਾਂ ਤੋਂ ਤਾਂ ਕਿ ਤੁਸੀਂ ਪਬਲਿਕ ਸਰਵਿਸ ਨਹੀਂ ਕਰ ਸਕਦੇ। ਇਹ ਵੀ ਸਾਡੇ ਆਪਣੇ ਲੋਕਾਂ ਦੇ ਉੱਤੇ ਜਿਹੜਾ ਮੋਨਟਰੀਅਲ ਦੇ ਵਿੱਚ ਕਾਨੂੰਨ ਲੈ ਕੇ ਆਂਦਾ ਗਿਆ। ਇਸ ਤੋਂ ਇਲਾਵਾ ਰੀਸੈਂਟ ਟਾਈਮ ਦੇ ਵਿੱਚ ਕਿਸੇ ਨੇ ਇੱਕ ਪੋਸਟ ਪਾਈ ਅਲਬਰਟਾ ਦੇ ਕੋਈ ਗਵਰਨਮੈਂਟ ਦੇ ਰਿਪ੍ਰੈਜੈਂਟੇਟਿਵ ਜਿਨ੍ਹਾਂ ਨੂੰ ਕਹਿ ਸਕਦੇ ਤੁਸੀਂ ਕਿਸੇ ਤਰੀਕੇ ਨਾਲ, ਤੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲਬਾਤ ਕਰਤੀ ਕਿ ਟਰਬਨ ਹੈੱਡ ਜਿਹੜਾ ਇਹ ਲੋਕੀ ਨੇ ਤੇ ਕੁਛ ਨਾ ਕੁਛ ਟੋਰਚਰ ਜਾਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਵੰਸ ਅਗੇਨ ਵਾਪਸ ਆਉਂਦੀਆਂ ਜਾ ਰਹੀਆਂ। ਬਟ ਹੈਰਾਨੀ ਦੀ ਗੱਲ ਹੁੰਦੀ ਹੈ ਵੀ ਇਹਨਾਂ ਸਾਰਿਆਂ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਰਿਪ੍ਰੈਜੈਂਟੇਟਿਵ ਨੇ ਜਿਹੜੇ ਸਾਡੀ ਕਮਿਊਨਿਟੀ ਦੇ, ਕਿਉਂਕਿ ਆਪਾਂ ਕਿਸੇ ਨਾ ਕਿਸੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਅਪੁਆਇੰਟ ਕਰਦੇ ਹਾਂ ਜਾਂ ਚੂਜ਼ ਕਰਦੇ ਹਾਂ ਜਾਂ ਲੈ ਕੇ ਆਉਂਦੇ ਹਾਂ, ਤੇ ਆਪਾਂ ਸੋਚਦੇ ਹਾਂ ਵੀ ਚਲੋ ਆਪਾਂ ਤੇ ਸੇਫ ਹਾਂ, ਸਾਡਾ ਬਹੁਤ ਕਰੀਬੀ ਹੈ ਬੰਦਾ ਸਾਡੇ ਨਾਲ ਬੜਾ ਜ਼ਿਆਦਾ ਹੋਏਗਾ, ਜਾਂ ਪਾਰਟੀ ਜਿਹੜੀ ਹੈ ਉਹ ਕੋਈ ਵੀ ਹੋਵੇ ਆਉਣ ਵਾਲੇ ਟਾਈਮ ਚ। ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਗੱਲਬਾਤ ਵੈਸੇ ਕੀਤੀ ਜਾਣੀ ਹੈ ਜਦੋਂ ਸਾਡੇ ਅਧਿਕਾਰ ਜਿਹੜੇ ਨੇ ਜਾਂ ਜਦੋਂ ਖੋਏ ਜਾਂਦੇ ਨੇ, ਸਭ ਕੁਛ ਚਲਾ ਜਾਂਦਾ, ਫਿਰ ਸਾਨੂੰ ਅਹਿਸਾਸ ਹੁੰਦਾ ਵੀ ਆਪਾਂ ਸਹੀ ਡਿਸੀਜਨ ਮੌਕੇ ਦੇ ਉੱਤੇ ਨਹੀਂ ਕੀਤੇ ਜਾਂ ਨਹੀਂ ਚੀਜ਼ਾਂ ਜਿਹੜੀਆਂ ਪ੍ਰੋਪਰ ਹੋਈਆਂ। ਆਈ ਡੋਂਟ ਨੋ ਮੈਂ ਸਾਰੀਆਂ ਗੱਲਾਂ ਪਤਾ ਕਿਉਂ ਕਰ ਰਿਹਾ, ਬਟ ਤੁਹਾਨੂੰ ਪਤਾ ਵੀ ਇਹ ਰੀਸੈਂਟ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਦੇਖੀਆਂ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਸੀਗੇ, ਹੁਣ ਇੰਡੀਆ ਦੀ ਇੰਡੀਪੈਂਡੈਂਸ ਤੇ ਟਾਈਮ ਟੂ ਟਾਈਮ ਜਿਹੜਾ ਪਹਿਲੇ ਦੇ ਮੁਕਾਬਲੇ ਕਾਫੀ ਵਧੀਆ ਸੈਲੀਬ੍ਰੇਟ ਕਰਨੀ ਸ਼ੁਰੂ ਕਰਤੀ ਆਪਾਂ, ਤੇ ਆਈ ਹੋਪ ਵੀ ਇਹ ਜਿਹੜਾ ਹੈ ਉਹ ਅੱਗੇ ਇਸੇ ਤਰੀਕੇ ਨਾਲ ਚੱਲੇਗੀ, ਵਧੀਆ ਹੀ ਰਹੇਗਾ ਸਿਸਟਮ ਸਾਰਾ। ਅੱਜ ਦੇ ਪ੍ਰੋਗਰਾਮ ਚ ਆਪਾਂ ਆਪਣੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਹੋਰ ਜਾਰੀ ਰੱਖਦੇ ਹਾਂ ਤੇ ਪ੍ਰੋਗਰਾਮ ਨੂੰ ਹਿਸਟਰੀ ਆਫ ਫਲਸਤੀਨ ਦੀ ਜਿਹੜੀ ਉਹਦੇ ਦੇ ਨਾਲ ਰਿਲੇਟਡ ਵੀ ਕਰਕੇ ਦੇਖ ਲੈਂਦੇ ਹਾਂ ਕੀ ਕੁਛ ਗੱਲਾਂ ਬਾਤਾਂ ਹੋਈਆਂ ਤੇ ਕਿੱਥੋਂ ਕਿੱਥੋਂ ਸਾਰਾ ਕੁਛ ਆਇਆ, ਥੋੜਾ ਜਿਹਾ ਉਹਨਾਂ ਚੀਜ਼ਾਂ ਦੇ ਉੱਤੇ ਵੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ, ਥੋੜੀ ਜਿਹੀ ਸਟੋਰੀ ਜਿਹੜੀ ਇੱਕ ਹੋਰ ਇਹਦੇ ਨਾਲ ਸੁਣ ਲੈਂਦੇ ਹਾਂ ਕਿਉਂਕਿ ਆਜ਼ਾਦੀ ਦੀ ਗੱਲਬਾਤ ਕੀਤੀ ਜਾ ਰਹੀ ਹੈ, ਹਿਸਟਰੀ ਦੀ ਗੱਲ ਵੀ ਜਿਹੜੀ ਹੁੰਦੀ ਰਹਿਣੀ ਚਾਹੀਦੀ ਹੈ। ਬਟ ਇੰਡੀਆ ਦੀ ਹਿਸਟਰੀ ਦੇ ਬਾਰੇ ਤੇ ਆਪਾਂ ਕਾਫੀ ਕੁਝ ਜਾਣਦੇ ਹਾਂ, ਜਿਹੜੇ ਉਧਰਲੇ ਪਾਸੇ ਨਾ ਗੱਲ ਕਰਕੇ ਇੱਕ ਦੁਨੀਆਂ ਦੀ ਚਰਚਾ ਜਿਹਦੇ ਕਰਕੇ ਹੁਣ ਇਰਾਨ ਤੇ ਇਜ਼ਰਾਈਲ ਦੀ ਵੀ ਗੱਲ ਆਪਾਂ ਕਰਦੇ ਹਾਂ, ਇਸ ਤਰ੍ਹਾਂ ਜੰਗ ਲਗਾਤਾਰ ਚੱਲ ਰਹੀ ਹੈ, ਜੋ ਕੁਝ ਵੀ ਡੇਲੀ ਬੇਸਿਸ ਤੇ ਅਪਡੇਟ ਤੇ ਕਰਦੇ ਹਾਂ।
1: आशा करता हूं आप सब बहुत अच्छे होंगे। मेरा नाम है सिद्धांत अग्निहोत्री, स्टडी आईक्यू पे आपका बहुत बहुत स्वागत है। दोस्तों आज हम हिस्ट्री ऑफ ज्यूज कवर करने वाले हैं, एक बहुत ही ज्यादा कॉम्प्लेक्स, बड़ा ही जटिल टॉपिक। यहूदियों का इतिहास करना वाकई में टफ है, ठीक है, क्योंकि आपको एक एक चीज लेके चलनी है, पूरी दुनिया में क्या हो रहा था। ज्यूज जो है वो पूरी दुनिया में फैले हुए हैं, ठीक है, तो पूरी दुनिया में क्या हो रहा है, क्या हुआ इनके साथ, 2000 साल का इतिहास, उसके बाद अभी जो करेंटली ऑन गोइंग इसराइल पैलेस्तीन कॉन्फ्लिक्ट जो कि ना सिर्फ अरब नेशन के लिए बल्कि पूरी दुनिया के लिए खतरा है, वहां अभी क्या चल रहा है, जेरूशलम को लेकर क्या विवाद है, एक एक चीज कवर करना है, 360 डिग्री आपको एंगल लेके चलना है, तो यह आसान नहीं है। लेकिन इस लेक्चर में आधे घंटे का लेक्चर होगा, हो सकता है बड़ा भी हो जाए, एक एक चीज आपको क्लियर हो जाएगी। मैं

0: ਸੋ ਇਹ ਸੀਗਾ ਜੀ ਇੱਕ ਖੂਬਸੂਰਤ ਗੀਤ ਦੇ ਨਾਲ ਹੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਸਬਨੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਸਾਡੇ ਕੋਲ ਦੋਸਤ ਪਹੁੰਚੇ ਨੇ ਜਿਨ੍ਹਾਂ ਨੇ ਕਾਫੀ ਵਧੀਆ ਇੱਕ ਸ਼ੋਅ ਔਰਗਨਾਈਜ਼ ਕਰ ਰਹੇ ਨੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜਲਦੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਟ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ ਬ੍ਰੇਕ ਤੋਂ ਬਾਅਦ ਵਾਪਸ ਮਿਲ ਜਾਂਦੇ
1: ਹਾਂ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कैलगरी मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਸੋ ਇਹ ਸੀਗਾ ਜੀ ਇੱਕ ਛੋਟਾ ਜਿਹਾ ਮੈਸੇਜ ਤੇ ਇਹਦੇ ਨਾਲ ਨਾਲ ਹੀ ਥੋੜਾ ਜਿਹਾ ਗੱਲਬਾਤ ਨੂੰ ਅੱਗੇ ਵਧਾਈਏ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਹੰਸਰਾਏ ਹੰਸਰੀ ਦਾ ਇੱਕ ਨਵਾਂ ਸ਼ੋਅ ਆ ਰਿਹਾ ਇੱਥੇ ਜਿਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਵੈਸੇ ਨਵੇਂ ਦੇ ਨਾਲੋਂ ਪਹਿਲਾਂ ਪੁਰਾਣੀ ਗੱਲਬਾਤ ਸ਼ੁਰੂ ਕਰਦੇ ਹਾਂ ਮੈਨੂੰ ਯਾਦ ਹੈ ਵੀ ਸਾਡੇ ਜਦੋਂ ਆਪਾਂ ਇਸ ਕੰਟਰੀ 'ਚ ਆਏ ਸੀਗੇ ਤੇ ਆਉਣ ਤੋਂ ਪਹਿਲਾਂ ਮੇਰੇ ਫਾਦਰ ਇਨ ਲਾਅ ਜਿਹੜੇ ਨੇ ਉਹ ਸਾਨੂੰ ਕਹਿੰਦੇ ਹੁੰਦੇ ਸੀਗੇ ਵੀ ਜਿੱਦਾਂ ਗਾਣੇ ਦੀ ਇਗਜ਼ੈਂਪਲ ਦੇ ਕੇ ਵੀ ਜਦੋਂ ਤੁਸੀਂ ਦੋਨੇ ਰੁੱਸ ਜਾਂਦੇ ਹੋ ਤਾਂ ਫਿਰ ਕਿੰਨੇ ਮਨਾਉਣਾ ਇਸ ਕਰਕੇ ਲੋਕਾਂ ਦੇ ਉੱਤੇ ਟਰੱਸਟ ਨਹੀਂ ਕਰਨਾ ਅਤੇ ਤੁਸੀਂ ਆਪਣਾ ਆਪਣੇ ਆਪ ਨੂੰ ਇੱਕ ਦੂਜੇ ਨੇ ਆਪ ਹੀ ਮਨਾਉਣਾ ਕਿਸੇ ਹੋਰ ਨੇ ਨਹੀਂ ਮਨਾਉਣਾ ਸੋ ਆਈ ਥਿੰਕ ਵੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਵੀ ਅਤੇ ਪਲੱਸ ਇਹਨਾਂ ਨੂੰ ਵੀ ਯਾਦ ਕਰਦੇ ਹਾਂ ਇੱਕ ਗੀਤ ਸੁਣਦੇ ਹਾਂ ਹੰਸਰਾਜ ਹੰਸੀ ਦਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7।

ਬਿਲਕੁਲ ਜੀ, ਕੌਣ ਮਨਾਉਂਦਾ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ। ਸੋ ਇਸ ਕਰਕੇ ਹੰਸਰਾਜ ਹੰਸ ਹੁਣਾਂ ਦਾ ਜਿਹੜਾ ਜੀ ਇਹ ਇੱਕ ਗੀਤ ਸੀਗਾ ਅਤੇ ਇੱਕ ਯਾਦਾਂ ਦਾ ਗੀਤ ਵੀ ਸੀਗਾ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਜਾਂ ਇੱਥੇ ਆ ਕੇ ਲੋਕਾਂ ਦੇ ਦੇਖਦੇ ਹਾਂ, ਰਿਲੇਸ਼ਨਸ਼ਿਪ ਬਹੁਤ ਖਰਾਬ ਹੁੰਦੇ ਆ। ਸੋ ਇਹੋ ਜਿਹੇ ਮੌਕੇ ਦੇ ਉੱਤੇ ਆਈ ਥਿੰਕ ਵੀ ਆਪਸ 'ਚ ਹੀ ਸਮਝਣਾ ਸਮਝਾਉਣਾ ਚਾਹੀਦਾ, ਆਪਣੀ ਜ਼ਿੰਦਗੀ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਤੁਸੀਂ ਕਿੱਦਾਂ ਕਰ ਸਕਦੇ ਹੋ। ਅਤੇ ਇਹ ਮੈਸੇਜ ਜਿਹੜੇ ਨੇ ਹੰਸਰਾਜ ਹੰਸੂਨਾ ਦੀਆਂ ਗਾਣਿਆਂ ਦੇ ਵਿੱਚ ਕਾਫੀ ਵਧੀਆ ਕਲੀਅਰ ਹੁੰਦੇ ਸੀਗੇ। ਸੋ ਇੱਕ ਹੋਰ ਗੀਤ ਜਿਹੜਾ ਉਹ ਤੇ ਵੀ ਨਜ਼ਰ ਮਾਰ ਲੈਂਦੇ ਹਾਂ ਜਦੋਂ ਤੱਕ ਹੀ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ, ਤਾਂ ਕਿ ਕਈ ਵਾਰੀ ਪੁਰਾਣੇ ਸਿੰਗਰਾਂ ਦੇ ਬਾਰੇ ਜ਼ਿਆਦਾ ਪਤਾ ਨਹੀਂ ਹੁੰਦਾ, ਬਟ ਸੁਣਦੇ ਹਾਂ ਗੱਲਬਾਤ ਫਿਰ ਵਾਪਸ ਮਿਲਦੇ ਹਾਂ।

ਇੱਕ ਵਾਰੀ ਫਿਰ ਤੋਂ ਵਾਪਸ ਆ ਗਏ ਹਾਂ ਜੀ ਗੱਲਬਾਤ ਨੂੰ ਕਰਨ ਵਾਸਤੇ ਤੇ ਹੁਣ ਅੱਜ ਕਿਉਂਕਿ ਹੰਸਰਾਜ ਹੰਸਰੀ ਜੀ ਦੇ ਗਾਣੇ ਚੱਲ ਰਹੇ ਨੇ ਗੱਲਬਾਤ ਚੱਲ ਰਹੀ ਹੈ ਤੇ ਇੱਕ ਨੱਚਣ ਗਾਣ ਦੇ ਨਾਲ ਨਾਲ ਦੂਸਰਾ ਗਾਣਾ ਵੀ ਸੁਣ ਲੈਂਦੇ ਹਾਂ ਸੁਣਦੇ ਇੱਕ ਹੋਰ ਗੀਤ ਤੇ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ ਤੁਹਾਡੇ ਨਾਲ।

0: ਸਾਰੇ ਲਿਸਨਰਸ ਦਾ ਤੇ ਪ੍ਰੋਗਰਾਮ ਚ ਅੱਗੇ ਵਧਦੇ ਆ ਤੇ ਜਿੱਦਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਵੀ ਹੰਸਰਾ ਹੰਸੀ ਦੇ ਅੱਜ ਗਾਣੇ ਚਲਾ ਰਹੇ ਆ ਆਪਾਂ ਕਿਉਂਕਿ ਇਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਆ ਰਿਹਾ ਬੜੀ ਜਲਦੀ ਤੇ ਕਾਫੀ ਵਧੀਆ ਪ੍ਰੋਗਰਾਮ ਹੋਏਗਾ ਜਿਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਫਰ ਸਾਹਿਬ ਪਹੁੰਚੇ ਨੇ ਉਹਨਾਂ ਦੇ ਵੀ ਗੱਲਬਾਤ ਕਰਦੇ ਹਾਂ ਜਿਹਦੀ ਗੱਲਬਾਤ ਜਿਹੜੀ ਅੱਜ ਆਪਾਂ ਕਰਦੇ ਰਹਿਣਾ ਇਸ਼ਤਿਆਕ ਭਾਈ ਸਾਹਿਬ ਵੀ ਸਾਡੇ ਨਾਲ ਆਏ ਨੇ ਅੱਜ ਉਹਨਾਂ ਦੇ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਵੱਡਾ ਰੋਲ ਪਲੇ ਕਰਨਾ ਦੈਟਸ ਵਾਈ ਅੱਜ ਉਹ ਸਾਡੇ ਨਾਲ ਪਹੁੰਚੇ ਨੇ ਤੇ ਜਫਰ ਭਾਈ ਪਹਿਲਾਂ ਤੇ ਵੈਲਕਮ ਟੂ ਕੈਲਗਰੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੈਲਗਰੀ ਚ ਜੀ
1: ਥੈਂਕ ਯੂ ਬ੍ਰਦਰ ਫੋਰ ਇਨਵਾਈਟਿੰਗ ਮੀ ਕੈਲਗਰੀ ਬਹੁਤ ਸੋਹਣਾ ਸ਼ਹਿਰ ਹੈ ਤੇ ਇੱਥੇ ਦੇ ਰਹਿਣ ਵਾਲੇ ਵੀ ਬੜੇ ਸੋਹਣੇ ਨੇ ਜਿਵੇਂ ਤੁਸੀਂ
0: ਜੀ ਜੀ ਜਿੱਦਾਂ ਤੁਸੀਂ ਵੈਨਕੂਵਰ ਤੋਂ ਆਏ ਹੋ ਬਹੁਤ ਵਧੀਆ ਸਾਡੇ ਭਰਾ ਨੇ ਜੀ ਇਸ਼ਤਿਆਕ ਹੋਣੇ ਤੇ ਪਹਿਲਾਂ ਹੀ ਫਿਲਮਾਂ ਵਾਲੇ ਸੀਗੇ ਤੇ ਹਾਂਜੀ ਇਹਨਾਂ ਦੇ ਨਾਲ ਮਿਲ ਕੇ ਤੇ ਪ੍ਰੋਗਰਾਮ ਕਰਵਾ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਤੇ ਹੰਸਰਾ ਹੰਸੀ ਜਿਹੜੇ ਤੁਸੀਂ ਜਾਣਦੇ ਹੋ ਵੀ ਸਾਡੀ ਕਮਿਊਨਿਟੀ ਦੀ ਆਨ ਸ਼ਾਨ ਰਹੇ ਨੇ ਬੜਾ ਵਧੀਆ ਸਿੰਗਿੰਗ ਦਾ ਉਹਨਾਂ ਦਾ ਕੈਰੀਅਰ ਹੈ ਉਸ ਤੋਂ ਇਲਾਵਾ ਵੀ ਆਪਣੇ ਸੂਫੀਜ਼ਮ ਕਰਕੇ ਜਾਣੇ ਜਾਂਦੇ ਨੇ ਵੀ ਐਡਾ ਵਧੀਆ ਉਹਨਾਂ ਨੇ ਸਿਸਟਮ ਰੱਖਿਆ ਆਪਣੀ ਸੱਚੀ ਜਿਹੜੀ ਛਵੀ ਹੈ ਉਹਦੇ ਕਰਕੇ ਲੋਕੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਤੁਸੀਂ ਉਹਨਾਂ ਦਾ ਪ੍ਰੋਗਰਾਮ

0: ਪ੍ਰੋਗਰਾਮ ਕਰਾ ਰਹੇ ਹੋ ਵੀ ਆਰ ਵੈਰੀ ਪ੍ਰਾਊਡ ਆਫ ਯੂ ਕਿ ਵੀ ਤੁਸੀਂ ਉਹਨਾਂ ਦਾ ਕਰਾ ਰਹੇ ਜੀ
1: ਥੈਂਕ ਯੂ
0: ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਇੰਡੀਆ ਪਾਕਿਸਤਾਨ ਜਿਹਦੀ ਹਾਲੇ ਆਪਾਂ ਕੱਲ ਪਰਸੋਂ ਹੀ ਇੰਡੀਪੈਂਡੈਂਸ ਡੇ ਮਨਾ ਕੇ ਹਟੇ ਹਾਂ ਤੇ ਕਿਸੇ ਵੀ ਕੰਟਰੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਸਾਰੇ ਭਰਾ ਜਿਹੜੇ ਇੱਕੋ ਹੀ ਆ ਸਪੈਸ਼ਲੀ ਉਸੇ ਏਰੀਏ ਤੋਂ ਆਉਣ ਵਾਲੇ ਜਾਂ ਇੰਡੀਆ ਪਾਕਿਸਤਾਨ ਦੇ ਨਾਲ ਰਿਲੇਟਡ ਜਿਹੜੇ ਜੀ ਜੀ ਤੇ ਸਾਨੂੰ ਥੋੜਾ ਜਿਹਾ ਸ਼ੋਅ ਦੇ ਬਾਰੇ ਦੱਸੋ ਜੀ ਕਿੱਦਾਂ ਸਬੱਬ ਬਣਿਆ ਜਾਂ ਕੀ ਪ੍ਰੋਗਰਾਮ ਹੋਣ ਜਾ ਰਿਹਾ
1: ਦੇਖੇ ਜੀ ਹੰਸ ਰਾਜ ਹੰਸ ਜੀ ਰਾਜ ਗਾਇਕ ਨੇ ਪੰਜਾਬ ਦੇ
0: ਜੀ ਜੀ
1: ਉਹਦੇ ਨਾਲ ਨਾਲ ਹੰਸ ਰਾਜ ਹੰਸ ਜੀ ਦੀ ਇੱਕ ਬਹੁਤ ਵੱਡੀ ਪ੍ਰੋਫਾਈਲ ਹੈ ਕਈ ਲੋਕ ਸ਼ਾਇਦ ਨਹੀਂ ਜਾਣਦੇ ਕਿ ਉਹ ਪੰਜਾਬ ਨੂੰ ਵੈਸਟਰਨ ਯੂਨੀਵਰਸਿਟੀਜ਼ ਦੇ ਵਿੱਚ ਵੀ ਰਿਪ੍ਰੈਜ਼ੈਂਟ ਕਰ ਚੁੱਕੇ ਨੇ ਉਹ ਵਿਜ਼ਿਟਿੰਗ ਪ੍ਰੋਫੈਸਰ ਰਹਿ ਚੁੱਕੇ ਨੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਵਿੱਚ ਸੈਨ ਹੋਜ਼ੇ ਯੂਨੀਵਰਸਿਟੀ ਦੇ ਵਿੱਚ ਅਤੇ ਆਫਕੋਰਸ ਹੀ ਇਜ਼ ਅ ਪਦਮ ਸ਼੍ਰੀ ਬਹੁਤ ਵੱਡਾ ਸਿਵਲ ਆਨਰ ਹੈ ਇੰਡੀਆ ਦਾ ਪਦਮ ਸ਼੍ਰੀ ਮਿਲਣਾ ਕਈ ਲੋਕ ਜਿਹੜੇ ਨੇ ਉਹ ਤਰਸ ਜਾਂਦੇ ਨੇ ਪੂਰੀ ਜ਼ਿੰਦਗੀ ਕਿ ਸਾਨੂੰ ਪਦਮ ਸ਼੍ਰੀ ਅਵਾਰਡ ਨਹੀਂ ਮਿਲਿਆ ਜਾਂ ਸਾਨੂੰ ਪਦਮ ਭੂਸ਼ਣ ਨਹੀਂ ਮਿਲਿਆ ਰਾਈਟ ਤੇ ਉਹ ਸਭ ਉਹ ਦੇਖ ਚੁੱਕੇ ਨੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਪੀਕਸ ਨੇ ਉਹਨਾਂ ਨੂੰ ਟੱਚ ਕਰ ਚੁੱਕੇ ਨੇ ਤੇ ਹੁਣ ਲਾਸਟ ਈਅਰ ਅਸੀਂ ਉਹਨਾਂ ਨੂੰ ਬੁਲਾਇਆ ਸੀ ਵੈਨਕੂਵਰ ਦੇ ਵਿੱਚ ਤੇ ਜਦੋਂ ਮੇਰੇ ਨਾਲ ਉਹਨੇ ਹਫ਼ਤਾ ਡੇਢ ਗੁਜ਼ਾਰਿਆ ਤੇ ਬਹੁਤ ਸਾਡਾ ਪਿਆਰ ਪੈ ਗਿਆ ਆਪਸ ਚ ਤੇ ਬਹੁਤ ਅਸੀਂ ਕਰੀਬੀ ਜਾਣਦੇ ਹਾਂ ਇੱਕ ਦੂਜੇ ਨੂੰ ਔਰ ਫਿਰ ਹੁਣ ਸਬਬ ਬਣਿਆ ਕਿ ਉਹਨਾਂ ਦਾ ਟੂਰ ਕਰਾਇਆ ਜਾਏ ਕੈਨੇਡੀਅਨ ਐਂਡ ਨਾਰਥ ਅਮੈਰੀਕਨ ਟੂਰ ਠੀਕ
0: ਹੈ ਜੀ
1: ਤੇ ਅਮੈਰੀਕਾ 'ਚ ਵੀ ਆ ਰਹੇ ਨੇ ਤੇ ਕੈਨੇਡਾ 'ਚ ਵੀ ਆ ਰਹੇ ਨੇ ਤੇ ਕੈਨੇਡਾ ਦੇ ਵਿੱਚ ਕੈਲਗਰੀ ਵਿੱਚ 27th ਨੂੰ ਸੈਪਟੈਂਬਰ ਆਫ 27th ਨੂੰ ਸ਼ੋਅ ਹੋਣ ਜਾ ਰਿਹਾ ਜੈਕ ਸਿੰਗਰ ਹਾਲ ਦੇ ਵਿੱਚ ਔਰ ਜੈਕ ਸਿੰਗਰ ਹਾਲ ਯੂ ਨੋ ਇਟਸ ਅ ਪ੍ਰੀਮੀਅਮ ਲੋਕੇਸ਼ਨ ਅ ਪ੍ਰੀਮੀਅਮ ਹਾਲ ਬੜਾ ਜ਼ਬਰਦਸਤ ਸਾਊਂਡ ਅਸੀਂ ਉੱਥੇ ਪ੍ਰੋਡਿਊਸ ਕਰਾਂਗੇ ਕਿ ਜਿਸ ਤਰ੍ਹਾਂ ਇੱਕ ਪੁਰਾਣੀ ਯਾਦ ਜਿਹੜੀ ਹੰਸਰਾਜ ਹੰਸ ਜੀ ਦੀ ਜਿਸ ਤਰ੍ਹਾਂ ਪਹਿਲੇ ਕੌਂਸਰਟ ਕੀਤਾ ਕਰਦੇ ਸਨ ਉਸੇ ਤਰ੍ਹਾਂ ਦਾ ਕੌਂਸਰਟ ਤੁਹਾਨੂੰ ਦੁਬਾਰਾ ਇੱਥੇ ਮਿਲੇਗਾ
0: ਨਹੀਂ ਬਹੁਤ ਵਧੀਆ ਕਿਉਂਕਿ ਇਹ ਜਿਹੜਾ ਜੈਕ ਸਿੰਗਰ ਹਾਲ ਜਿੱਦਾਂ ਸਾਡੇ ਲਿਸਨਰ ਵੀ ਜਾਂ ਵਿਊਅਰ ਜਿਹੜੇ ਫੇਸਬੁੱਕ ਤੇ ਜੁੜੇ ਨੇ ਉਹ ਜਾਣਦੇ ਨੇ ਕਿ ਵੀ ਇਹ ਬਹੁਤ ਵਧੀਆ ਕੌਂਸਰਟ ਹਾਲ ਨੇ ਜਿਹਦੇ ਚ ਵੱਡੇ ਵੱਡੇ ਸ਼ੋਅ ਤੇ ਹੁੰਦੇ ਨੇ ਬਟ ਇਹਦੀ ਸਾਊਂਡ ਕੁਆਲਿਟੀ ਕਰਕੇ ਜ਼ਿਆਦਾ ਵਧੀਆ ਮੰਨਿਆ ਜਾਂਦਾ ਆਪਾਂ ਜੁਬਲੀ ਆਡੀਟੋਰ੿ਅਮ ਦੀ ਗੱਲ ਕਰਦੇ ਹਾਂ ਉੱਥੇ ਕਿਉਂਕਿ ਸਾਊਂਡ ਕਈ ਵਾਰੀ ਉਸ ਲੈਵਲ ਦੀ ਨਹੀਂ ਆਉਂਦੀ ਪਰ ਜੈਕ ਸਿੰਗਰ ਹਾਲ ਜਿਹੜਾ ਵਨ ਆਫ ਦਾ ਵਰਲਡ ਦੇ ਕੁਛ ਗਿਣੇ ਚੁਣੇ ਹਾਲਸ ਨੇ ਜਿਨ੍ਹਾਂ 'ਚ ਉਹਨਾਂ ਦਾ ਜਿਹੜਾ ਸਿਸਟਮ ਹੈ ਸਾਊਂਡ ਸਿਸਟਮ ਜਿਹੜਾ ਉਸ ਤਰ੍ਹਾਂ ਦਾ ਦੈਟਸ ਵਾਈ ਜਿਹੜੇ ਵੱਡੇ ਸ਼ੋਅਜ਼ ਨੇ ਗੁੱਡ ਸ਼ੋਅ ਜਿਨ੍ਹਾਂ ਨੂੰ ਕਹਿੰਦੇ ਆ ਤੇ ਉਹ ਉੱਥੇ ਕਰਵਾਏ ਜਾਂਦੇ ਆ ਅੱਜ ਤੁਸੀਂ ਲੈ ਕੇ ਆਇਓ 27 ਤਰੀਕ ਨੂੰ ਇਹ ਹੋਏਗਾ ਪ੍ਰੋਗਰਾਮ
1: ਜੀ
0: ਤੇ ਬੇਸਿਕਲੀ ਇਹ ਸ਼ੋਅ ਦੇ ਵਿੱਚ ਹੋਰ ਕੀ ਕਿੰਨੇ ਕੁ ਵਜੇ ਸ਼ੁਰੂ ਹੋਣਾ ਜਾਂ ਇਹਦੇ ਬਾਰੇ ਹੋਰ ਕੀ ਜਾਣਕਾਰੀ ਦੇਣੀ ਚਾਹੋਗੇ
1: ਦੇਖੋ ਜੀ ਸਾਡੇ ਕਾਫੀ ਪਾਰਟਨਰਸ ਨੇ ਇੱਥੇ ਕੈਲਗਰੀ ਦੇ ਵਿੱਚ ਜਿਹੜੇ ਇਸ ਸ਼ੋਅ ਨੂੰ ਹੈਂਡਲ ਵੀ ਕਰਨਗੇ ਤੇ ਉਹਨਾਂ ਤੋਂ ਟਿਕਟਾਂ ਵੀ ਲਈ ਜਾ ਸਕਦੀਆਂ ਨੇ ਗੌਰਵ ਹੈਗੇ ਨੇ ਬਹੁਤ ਅੱਛੇ ਸਾਡੇ ਇਸ ਕਮਿਊਨਿਟੀ ਦੇ ਮੈਂਬਰ ਨੇ ਇੰਡੀਅਨ ਕਮਿਊਨਿਟੀ 'ਚ ਬੜਾ ਜਾਣਾ ਜਾਂਦਾ ਗੌਰਵ ਨੂੰ ਤੇ ਗੌਰਵ ਵਿਲ ਬੀ ਟੇਕਿੰਗ ਪਾਰਟ ਇਨ ਦਿਸ ਉਹਨਾਂ ਦੇ ਕੋਲ ਮੋਸਟਲੀ ਟਿਕਟਸ ਹੋਣਗੀਆਂ ਸਾਡੇ ਜੱਸੀ ਭਾਅ ਜੀ ਹੈਗੇ ਨੇ ਜੱਸੀ ਆਫਕੋਰਸ ਹੀ ਫਰੋਮ ਅੰਮ੍ਰਿਤਸਰੀ ਤੜਕਾ ਤੇ ਉਹ ਵੀ ਹੈਂਡਲ ਕਰ ਰਹੇ ਨੇ ਇਸ ਸ਼ੋਅ ਨੂੰ ਆਫਕੋਰਸ ਜਿਹੜਾ ਇੱਕ ਬੰਦਾ ਉਹ ਸਾਰਾ ਕੁਛ ਨਹੀਂ ਕਰ ਸਕਦਾ
0: ਬਿਲਕੁਲ ਜੀ ਸ਼ੋਅ ਤੇ ਕਾਫੀ ਟਾਈਮ ਲੱਗਦਾ
1: ਉਹਦੇ ਵਿੱਚ ਪੂਰੀ ਮਿਹਨਤ ਆਉਂਦੀ ਹੈ ਕਮਿਊਨਿਟੀ ਦੀ ਮਿਹਨਤ ਆਉਂਦੀ ਹੈ ਔਰ ਜਿਸ ਤਰ੍ਹਾਂ ਦਾ ਨਾਂ ਹੰਸ ਰਾਜ ਹੰਸ ਜੀ ਦਾ ਜਿਹੜਾ ਨਾਂ ਹੈ ਜਿਹੜੀ ਪ੍ਰੋਫਾਈਲ ਹੈ ਉਹਨੂੰ ਕਾਮਯਾਬ ਬਣਾਉਣ ਦੇ ਲਈ ਮੈਂ ਦਾਵਤ ਦਿੰਦਾ ਤਮਾਮ ਜਿਹੜੀ ਵੀ ਸਾਡੀ ਪਾਕਿਸਤਾਨ ਦੀ ਔਰ ਹਿੰਦੁਸਤਾਨ ਦੀ ਕਮਿਊਨਿਟੀ ਹੈ ਔਰ ਮੈਂ ਕਹਾਂਗਾ ਕਿ ਪੰਜਾਬ ਦੀ ਜਿਹੜੀ ਕਮਿਊਨਿਟੀ ਹੈ ਕਿਉਂਕਿ ਉਹ ਪੰਜਾਬੀ ਨੇ ਤੇ ਰਿਗਾਰਡਲੈਸ ਆਫ ਲਹਿੰਦਾ ਤੇ ਚੜ੍ਹਦਾ ਪੰਜਾਬ ਮੈਂ ਮੰਨਦਾ ਕਿ ਪੰਜਾਬ ਇੱਕੋ ਹੀ ਹੈ ਚਾਹੇ ਉਹ ਲਹਿੰਦਾ ਹੋਵੇ ਚਾਹੇ ਉਹ ਚੜ੍ਹਦਾ ਹੋਵੇ ਜਿਹੜੇ ਲਹਿੰਦੇ ਪੰਜਾਬ ਰਹਿੰਦੇ ਨੇ ਉਹਨਾਂ ਦੇ ਕੋਈ ਕਿਤੇ ਨਾ ਕਿਤੇ ਪੁਰਖੇ ਜਿਹੜੇ ਨੇ ਚੜ੍ਹਦੇ ਪੰਜਾਬ ਤੋਂ ਆਏ ਨੇ ਤੇ ਜਿਹੜੇ ਚੜ੍ਹਦੇ ਪੰਜਾਬ ਰਹਿੰਦੇ ਨੇ ਕੋਈ ਨਾ ਕੋਈ ਉਹਨਾਂ ਦਾ ਕੋਈ ਬਜ਼ੁਰਗ ਜਾਂ ਕੋਈ ਫੈਮਿਲੀ ਮੈਂਬਰਸ ਉਹ ਲਹਿੰਦੇ ਪੰਜਾਬ ਤੋਂ ਆਇਆ ਤੇ ਇਸ ਕਰਕੇ ਇੱਕੋ ਹੀ ਹੈ ਪੰਜਾਬ ਮੇਰੇ ਨਜ਼ਦੀਕ
0: ਨਹੀਂ ਨਹੀਂ ਬਿਲਕੁਲ ਜੀ ਬਹੁਤ ਬਹੁਤ ਵਧੀਆ ਤੁਹਾਡੀ ਸੋਚ ਹੈ ਕਿਉਂਕਿ ਚੰਗੇ ਆਰਟਿਸਟ ਜਿਹੜੇ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਣਾ ਚਾਹੀਦਾ
1: ਜੀ
0: ਤੇ ਆਲਰੇਡੀ ਵੀ ਜਿਹੜੇ ਸਾਡੇ ਦੋਸਤ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਵੀ ਤਾਰਫ ਕਰਾਓ ਵੀ ਤੁਸੀਂ ਇਸ ਇੰਡਸਟਰੀ ਨਾਲ ਜੁੜੇ ਹੋ ਪਹਿਲਾਂ ਵੀ ਸ਼ੋਅ ਕਰਵਾਉਂਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਕਰਵਾ
1: ਜੀ ਮੈਂ ਇੱਕ ਛੋਟਾ ਜਿਹਾ ਪ੍ਰਮੋਟਰ ਹਾਂ ਤੇ ਮੈਂ ਕਾਫੀ ਅੱਛੇ ਅੱਛੇ ਆਰਟਿਸਟ ਲਿਆ ਚੁੱਕੇ ਹਾਂ ਰੂਬਰੂ ਕਰ ਚੁੱਕੇ ਹਾਂ ਲੋਕਾਂ ਦੇ ਸਟਾਰਟਿੰਗ ਫਰੋਮ ਆਤਿਫ ਅਸਲਮ ਰਾਹਤ ਫਤਿਹ ਅਲੀ ਖਾਨ ਆਰਿਫ ਲੋਹਾਰ ਸਾਹਿਬ ਬਾਦਸ਼ਾਹ ਬਹੁਤ ਸਾਰੇ ਨਾਮ ਨੇ ਸ਼ਾਨ ਕੈਲਾਸ਼ ਖੇਰ ਜੀ ਗੁਲਾਮ ਅਲੀ ਸਾਹਿਬ
0: ਮਤਲਬ ਤੁਸੀਂ ਕਾਫੀ ਚਾਹੁੰਦਾ ਵੀ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਸ਼ੋਅ ਜਿਹੜਾ ਹੈ ਚੰਗੇ ਵੱਡੇ ਪ੍ਰਮੋਟਰ ਜਾਂ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਇਸ ਲਾਈਨ
1: ਜੀ ਜੀ ਲਾਈਨ ਦੇ ਵਿੱਚ ਮੈਨੂੰ ਬੜਾ ਜਾਣਿਆ ਜਾਂਦਾ ਹੈ ਬਾਲੀਵੁੱਡ ਵਿੱਚ ਮੇਰਾ ਨਾਮ ਜਾਣਿਆ ਜਾਂਦਾ ਔਰ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੁਣੇ ਹੀ ਮਾਸਟਰ ਸਲੀਮ ਸ਼ਾਹ ਸਾਹਿਬ ਦਾ ਸ਼ੋਅ ਮੈਂ ਕਰਾਇਆ

0: ਤੇ ਨੈਕਸਟ ਇਅਰ ਦੁਬਾਰਾ ਉਹਨੂੰ ਲਿਆ ਰਹੇ ਹਾਂ ਔਰ ਕੈਲਗਰੀ ਚ ਇਸੇ ਹਾਲ ਚ ਹੀ ਕਰਾਂਗੇ ਜੈਕ ਸਿੰਗਰ ਹਾਲ ਚ ਹੀ ਮਾਸਟਰ ਸਲੀਮ ਜੀ ਨੂੰ ਤੇ ਉਹ ਵੀ ਕਰਾਂਗੇ ਬਾਅਦ ਚ ਲੇਕਿਨ ਫਿਲਹਾਲ ਹੰਸ ਰਾਜ ਹੰਸ ਜੀ ਮੇਰੇ ਦਿਲ ਦੇ ਬੜੇ ਕਰੀਬ ਨੇ ਜੀ ਹੰਸ ਰਾਜ ਹੰਸ ਜੀ ਕਈ ਲੋਕ ਉਹਨਾਂ ਨੂੰ ਐਜ਼ ਅ ਸਿੰਗਰ ਜਾਣਦੇ ਨੇ ਸ਼ਾਇਦ ਕਈ ਲੋਕ ਐਜ਼ ਅ ਪੋਲੀਟੀਸ਼ੀਅਨ ਵੀ ਜਾਣਦੇ ਨੇ ਲੇਕਿਨ ਮੈਂ ਉਹਨੂੰ ਐਜ਼ ਐਨ ਇਨਸਾਨ ਜਾਣਦਾ ਔਰ ਇੰਨੇ ਵਧੀਆ ਇਨਸਾਨ ਜਦੋਂ ਵੀ ਹੰਸ ਰਾਜ ਹੰਸ ਜੀ ਨਾਲ ਗੱਲ ਹੁੰਦੀ ਹੈ ਤਾਂ ਇਹ ਕਦੇ ਵੀ ਸਾਡੀ ਕੋਈ ਵਪਾਰਕ ਗੱਲ ਨਹੀਂ ਹੁੰਦੀ ਇਹ ਬੇਸਿਕਲੀ ਦਿਲਾਂ ਦੀ ਗੱਲ ਹੈ ਪਿਆਰ ਮੁਹੱਬਤ ਦੀ ਗੱਲ ਹੈ ਹਜੇ ਤੱਕ ਅਸੀਂ ਇਹ ਵੀ ਡਿਸਾਈਡ ਨਹੀਂ ਕੀਤਾ ਮੈਂ ਉਹਨੂੰ ਪੈਸੇ ਕਿੰਨੇ ਦੇਣੇ ਨੇ ਰਾਈਟ ਇਜ਼ ਸੋ ਹੰਬਲ ਸੋ ਨਾਈਸ ਆਈ ਮੀਨ ਸੱਚ ਅ ਡਾਊਨ ਟੂ ਅਰਥ ਗਾਏ ਔਰ ਉਹ ਉਹਨਾਂ ਦੀ ਗਾਇਕੀ ਵਿੱਚ ਵੀ ਝਲਕਦਾ ਹੈ ਲਾਸਟ ਈਅਰ ਜਦੋਂ ਆਏ ਸਨ ਮੈਨੂੰ ਆਪਣੀ ਕੈਰੀਅਰ ਦਾ ਸਭ ਤੋਂ ਵੱਡਾ ਸ਼ੋਅ ਦੇ ਕੇ ਗਏ ਨੇ ਉਹ ਵੈਨਕੂਵਰ ਦੇ ਵਿੱਚ ਔਰ ਮੈਂ ਚਾਹੁੰਦਾ ਕਿ ਕੈਲਗਰੀ ਦੀ ਜਿਹੜੀ ਆਵਾਮ ਹੈ ਉਹ ਇੱਕ ਅੱਛੇ ਹਾਲ 'ਚ ਉਹਨਾਂ ਨੂੰ ਸੁਣਨ ਇੱਕ ਪ੍ਰੋਪਰ ਸਾਊਂਡ ਦੇ ਨਾਲ ਕਿਉਂਕਿ ਜਿਹੜਾ ਇਨਸਾਫ਼ ਹੈ ਉਹਨਾਂ ਦੀ ਸਾਊਂਡ ਦੇ ਨਾਲ ਉਹ ਕੀਤਾ ਜਾ ਸਕੇ ਔਰ ਤੁਹਾਡੇ ਕੰਨਾਂ ਦੇ ਨਾਲ ਵੀ ਇਨਸਾਫ਼ ਕੀਤਾ ਜਾ ਸਕੇ ਕਿ ਤੁਹਾਨੂੰ ਉਹੀ ਹੰਸ ਰਾਜ ਹੰਸ ਅਸੀਂ ਸੁਣਾਈਏ ਜਿਹੜਾ ਤੁਸੀਂ ਇੰਡੀਆ 'ਚ ਸੁਣਦੇ ਸੀਗੇ
1: ਬਿਲਕੁਲ ਜੀ ਜਿਹੜੇ ਆਪਾਂ ਅਕਸਰ ਸੁਣਦੇ ਆਏ ਹਾਂ ਉਹੀ ਹੰਸ ਰਾਜ ਹੰਸ ਜੀ ਜਿਹੜੇ ਨੇ ਜਦੋਂ ਸਾਰੇ ਸੁਣਾਂਗੇ ਤੇ ਬਹੁਤ ਵਧੀਆ ਮਾਹੌਲ ਬਣੇਗਾ ਤੇ ਵਾਂਸ ਅਗੇਨ ਥੈਂਕਸ ਟੂ ਯੂ ਤੇ ਤੁਹਾਡੀ ਕੰਪਨੀ ਜਿਹੜੀ ਤੁਸੀਂ ਇੰਨੇ ਸਾਲਾਂ ਤੋਂ ਵਧੀਆ ਵਧੀਆ ਆਰਟਿਸਟ ਨੂੰ ਪ੍ਰਮੋਟ ਕਰਦੇ ਹੋ
0: ਜੀ
1: ਪਲੱਸ ਉਸ ਤੋਂ ਇਲਾਵਾ ਹੁਣ ਹੰਸ ਰਾਜ ਹੰਸ ਜੀ ਨੂੰ ਤੁਸੀਂ ਲੈ ਕੇ ਆ ਰਹੇ ਹੋ ਆਲਰੇਡੀ ਤੁਸੀਂ ਵੈਨਕੂਵਰ 'ਚ ਕਰਾਇਆ ਸੀ ਸ਼ੋਅ ਇਹਨਾਂ ਦਾ ਹੈ ਨਾ
0: ਜੀ ਜੀ ਵੈਨਕੂਵਰ 'ਚ ਕਰਾਇਆ ਸੀ ਹੁਣ ਇੱਥੇ ਕੈਲਗਰੀ ਦੇ ਵਿੱਚ ਇਸ਼ਤਿਆਕ ਭਾਈ ਹੈਗੇ ਨੇ ਸਾਡੇ ਨਾਲ ਇਸ਼ਤਿਆਕ ਭਾਈ ਇਜ਼ ਆਲਵੇਜ਼ ਸੋ ਨਾਈਸ ਯਾਨੀ ਕਮਿਊਨਿਟੀ ਪਾਕਿਸਤਾਨੀ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਬਹੁਤ ਵੱਡਾ ਆਪਣਾ ਇੱਕ ਆਪਣਾ ਮੁਕਾਮ ਰੱਖਦੇ ਨੇ ਤੇ ਨਾਲ ਪਾਕਿਸਤਾਨੀ ਡਰਾਮਾਜ਼ ਦੇ ਵਿੱਚ ਮੈਂ ਤਾਂ ਬਹੁਤ ਪਹਿਲੇ ਇਹਨਾਂ ਨੂੰ ਇੱਕ ਡਰਾਮਾ ਸੀਗਾ ਬਸਾਤ ਬਹੁਤ ਮਸ਼ਹੂਰ ਡਰਾਮਾ ਸੀ ਪਾਕਿਸਤਾਨ ਦਾ ਉਹਦੇ ਵਿੱਚ ਮੈਂ ਵੇਖਿਆ ਸੀ ਭਾਜੀ ਨੂੰ ਤੇ ਹੁਣ ਤਾਂ ਇੱਥੇ ਨਾਲ ਹੀ ਬੈਠੇ ਹਾਂ
1: ਬਿਲਕੁਲ
0: ਸਾਡੇ ਲਈ ਆਨਰ ਦੀ ਗੱਲ ਹੈ
1: ਬਿਲਕੁਲ ਜੀ ਇਹਨਾਂ ਦੇ ਵੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ਼ਤਿਆਕ ਭਾਈ ਕੋ ਵੀ ਥੋੜੀ ਜਿਹੀ ਹਨਾ ਗੱਲਬਾਤ ਵੀ ਸ਼ੋ ਦੇ ਨਾਲ ਜੁੜੇ ਨੇ ਕਾਫੀ ਹੈਲਪ ਕਰ ਰਹੇ ਆ
0: ਜੀ
1: ਤੇ ਬਿਲਕੁਲ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ
0: ਜੀ
1: ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲੇਗਾ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਇਸੇ ਤਰੀਕੇ ਨਾਲ
2: ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited Student Visa, Visitor Visa, Super Visa, LMIA Applications, Family Immigration, Provincial Nominee Application ate Citizenship Application vich lamba tajruba ate maharat rakhda hai Tuhadi sahulat layi main Maninder Singh Tillon ate Inderjot Kaur Tillon ikko chhat hethe Immigration ate Insurance diyan sewawan pradan karde hain Sanu sampark karn layi 403-225-1111 Maninder Singh Tillon Asia Pacific Immigration Consulting Limited
7: Regulated Canadian Immigration Consultant
6: 403-225-1111
5: From the heart of Calgary to every corner within a 250

ਥੋੜੇ ਜਿਹੇ ਟੱਪੇ ਵੀ ਸੁਣ ਲੈਂਦੇ ਇਹਨਾਂ ਦੀ ਆਵਾਜ਼ 'ਚ ਜੀ।

0: ਸੋਏ ਸੀਗੇ ਜੀ ਹੰਸਰਾਜ ਜੀ ਦੇ ਕੁਛ ਇੱਕ ਗਾਣੇ ਜਿਹੜੇ ਤੁਸੀਂ ਸੁਣੇ ਆ ਆਲਰੇਡੀ ਬਾਲੀਵੁੱਡ ਤੱਕ ਜਾਂ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬੀ ਦੇ ਗਾਣੇ ਸੁਣੇ ਸੁਣੇ ਬਟ ਉਹਨਾਂ ਨੇ ਬਾਲੀਵੁੱਡ ਤੱਕ ਵੀ ਆਪਣੇ ਗਾਣਿਆਂ ਦੀ ਜਿਹੜੀ ਹੈ ਉਹ ਧਾਕ ਮਨਵਾਈ ਹੈ ਬਹੁਤ ਸੋਹਣੇ ਸੋਹਣੇ ਗਾਣੇ ਜਿਹੜੇ ਲੋਕਾਂ ਨੂੰ ਨੱਚਣ ਤੇ ਗਾਣ ਤੇ ਮਜਬੂਰ ਕਰ ਦਿੰਦੇ ਰਹੇ ਨੇ ਉਸ ਤੋਂ ਇਲਾਵਾ ਸੂਫੀਜ਼ਮ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਨਾਂ ਖੱਟਿਆ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦਾ ਆਲਰੇਡੀ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾਇਆ ਵੀ ਹੈ ਜਾ ਕੇ US ਵਰਗੀ ਯੂਨੀਵਰਸਿਟੀ ਦੇ ਵਿੱਚ ਤੇ ਇਸ ਤੋਂ ਇਲਾਵਾ ਆਮ ਲੋਕਾਂ ਦੇ ਨਾਲ ਜਿਸ ਤਰ੍ਹਾਂ ਉਹ ਮਿਲਦੇ ਵਿਚਰਦੇ ਨੇ ਉਹ ਉਹਨਾਂ ਦੀ ਇੱਕ ਪਰਸਨੈਲਿਟੀ ਦਾ ਇੱਕ ਰੂਪ ਹੈ ਜਿਹੜਾ ਆਪਾਂ ਦੇਖਦੇ ਹਾਂ ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਉਹ ਝਲਕ ਨਜ਼ਰ ਆਉਂਦੀ ਹੈ ਸਾਰੀ ਸੋ ਆਉਣ ਵਾਲੇ ਟਾਈਮ ਜਲਦੀ ਇੱਥੇ ਆ ਰਹੇ ਨੇ 27 ਤਰੀਕ ਨੂੰ ਉਹਨਾਂ ਦਾ ਪ੍ਰੋਗਰਾਮ ਹੋਣਾ ਜੀ ਇੱਥੇ ਜੈਕ ਸਿੰਗਰ ਕੌਂਸਰਟ ਹਾਲ ਦੇ ਵਿੱਚ ਬੜੀ ਰੌਣਕ ਵਾਲਾ ਪ੍ਰੋਗਰਾਮ ਹੋਏਗਾ ਜੇ ਤੁਸੀਂ ਉੱਥੇ ਪਹੁੰਚਣਾ ਚਾਹੁੰਦੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਟਿਕਟਾਂ ਦੇ ਬਾਰੇ ਜਾਣਕਾਰੀ ਤੇ ਹੋਰ ਬਾਕੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਫਰ ਭਾਜੀ ਤੁਹਾਨੂੰ ਐਕਸਪਲੇਨ ਕਰਦੇ ਨੇ ਜੀ
1: ਜੀ ਭਾਜੀ ਮੈਂ ਇਹ ਦੱਸਣਾ ਚਾਹਨਾ ਕਿ ਉਹ ਸਿਰਫ ਬਾਲੀਵੁੱਡ ਤੱਕ ਹੀ ਨਹੀਂ ਹਾਲੀਵੁੱਡ ਵਿੱਚ ਵੀ ਗਾ ਚੁੱਕੇ ਨੇ ਵਾਇਸਰੋਇਜ਼ ਹਾਊਸ ਇੱਕ ਮੂਵੀ ਸੀਗੀ ਇੰਡੀਆ ਐਂਡ ਪਾਕਿਸਤਾਨ ਦੀ ਪਾਰਟੀਸ਼ਨ ਤੇ ਇੱਕ ਮੂਵੀ ਬਣੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਗਾਣਾ ਗਾਇਆ ਸੀ ਜਿੰਦਵਾ ਫਿਰ ਮੌਨਸੂਨ ਵੈਡਿੰਗ ਇੱਕ ਮੂਵੀ ਬਣੀ ਸੀ ਉਸਦੇ ਵਿੱਚ ਵੀ ਉਹਨਾਂ ਨੇ ਗਾਣਾ ਗਾਇਆ ਤੇ ਨਾਲ ਬੈਂਡ ਇਟ ਲਾਈਕ ਬੈਕਹਿਮ ਜਿਹਦੇ ਵਿੱਚ ਕੀਰਾ ਨਾਈਟਲੀ ਉਹਨਾਂ ਦਾ ਡੈਬਿਊ ਸੀ ਮੂਵੀਜ਼ ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਨੇ ਗਾਣਾ ਗਾਇਆ ਆਈ ਮੀਨ ਹੀ ਇਜ਼ ਰਿਪ੍ਰੈਜ਼ੈਂਟਿੰਗ ਪੰਜਾਬ ਐਟ ਸੱਚ ਅ ਬਿਗ ਲੈਵਲ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਪੰਜਾਬ ਦਾ ਸ਼ਫੀਪੁਰ ਜਿਹੜਾ ਛੋਟਾ ਜਿਹਾ ਕਸਬਾ ਹੈ ਜਲੰਧਰ ਦਾ ਉੱਥੋਂ ਇੱਕ ਬੱਚਾ ਨਿਕਲੇਗਾ ਜਿੱਥੋਂ ਰਾਹ ਵੀ ਨਹੀਂ ਸੀ ਜਾਂਦਾ ਜਲੰਧਰ ਲਈ ਉੱਥੋਂ ਇੱਕ ਬੰਦਾ ਨਿਕਲ ਕੇ ਤੇ ਉਹ ਪੰਜਾਬ ਨੂੰ ਇੰਨੇ ਵੱਡੇ ਪੱਧਰ ਤੇ ਉਹ ਰਿਪ੍ਰੈਜੈਂਟ ਕਰੇਗਾ ਆਈ ਮੀਨ ਦੈਟਸ ਵੈਰੀ ਗੁੱਡ ਫੋਰ ਅਸ ਐਂਡ ਵੈਰੀ ਪ੍ਰਾਊਡ ਮੂਮੈਂਟ ਫੋਰ ਅਸ ਤੇ ਫੋਰ ਟਿਕਟਸ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਮਾਈ ਨੇਮ ਇਜ਼ ਜ਼ਫਰ ਖਾਨ 7786976038 ਜੈਕ ਸਿੰਗਰ ਹਾਲ ਦੇ ਵਿੱਚ ਸ਼ੋਅ ਸਾਡਾ ਹੋ ਰਿਹਾ ਜੈਕ ਸਿੰਗਰ ਹਾਲ ਦੀ ਵੈਬਸਾਈਟ ਤੋਂ ਵੀ ਟਿਕਟਸ ਲੈ ਸਕਦੇ ਨੇ worklandcenter.com worklandcenter ਜਿਹੜਾ ਉਹ ਬੇਸਿਕਲੀ ਦੈਟਸ ਵਟ ਮੈਨੇਜਿਸ ਜੈਕ ਸਿੰਗਰ ਹਾਲ ਜੈਕ ਸਿੰਗਰ ਹਾਲ ਇਜ਼ ਵਨ ਆਫ ਦ ਬਿਗੈਸਟ ਹਾਲਸ ਦੈਟ ਵੀ ਹੈਵ ਇਨ ਕੈਲਗਰੀ ਐਂਡ ਵਨ ਆਫ ਦ ਫਾਈਨੈਸਟ ਸਾਊਂਡ ਕੁਆਲਿਟੀਜ਼ ਦੈਟ ਵੀ ਗੈਟ ਇਹਦੇ ਨਾਲ ਨਾਲ ਸਪੋਂਸਰਸ਼ਿਪ ਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਹਾਂ ਕੋਈ ਬਿਜ਼ਨਸ ਆਪਣੇ ਆਪ ਨੂੰ ਸਪੋਂਸਰ ਕਰਨਾ ਚਾਹੁੰਦਾ ਕੋਈ ਐਸਾ ਸ਼ਖਸ ਹੈ ਜਿਹੜਾ ਆਪਣੇ ਲੈਜੈਂਡ ਨੂੰ ਮਿਲਣਾ ਚਾਹੁੰਦਾ ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰੋ ਵਿਲ ਫਾਇੰਡ ਅ ਵੇ ਟੂ ਡੂ ਦੈਟ ਕਿਉਂਕਿ ਉਹ ਤੁਹਾਡੇ ਲਈ ਹੀ ਆ ਰਹੇ ਨੇ ਇੱਥੇ ਲੋਕ ਨੂੰ ਮਿਲਣ ਆ ਰਹੇ ਨੇ ਆਪਣਾ ਗੀਤ ਸੁਣਾਉਣ ਆ ਰਹੇ ਨੇ ਤੇ ਬੇਸਿਕਲੀ ਦੈਟ ਸੈਪਟੈਂਬਰ 27 ਸੰਡੇ ਈਵਨਿੰਗ ਵਿਲ ਬੀ ਫੋਰ ਕੈਲਗਰੀ ਓਨਲੀ
0: ਵੈਰੀ ਗੁੱਡ ਜੀ ਬਹੁਤ ਵਧੀਆ ਪ੍ਰੋਗਰਾਮ 27 ਸਤੰਬਰ ਦੀ ਡੇਟ ਜਿਹੜੀ ਮਾਰਕ ਕਰ ਲਓ ਤੇ ਟਿਕਟ ਕਿੰਨੇ ਕਿੰਨੇ ਦੀ ਹੋਏਗੀ ਉਹਦੇ ਬਾਰੇ ਇੱਕ ਵਾਰੀ ਫਿਰ ਤੋਂ ਦੱਸ
1: ਦਿਓ ਸਰ ਮੈਂ ਬਿਲਕੁਲ ਬਹੁਤ ਰੀਜ਼ਨੇਬਲ ਟਿਕਟ ਰੱਖੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਵੀ ਬੰਦਾ ਮਿਸ ਕਰੇ ਔਰ ਖਾਸ ਕਰ ਇਸ ਗੱਲ ਤੋਂ ਮਿਸ ਕਰੇ ਕਿ ਸਾਡੀ ਇਤਨੀ ਔਕਾਤ ਨਹੀਂ ਹੈਗੀ ਕਿ ਅਸੀਂ ਵੱਡਾ ਕੋਈ ਸ਼ੋਅ ਦੇਖ ਸਕੀਏ ਰਾਈਟ ਮੈਂ ਇਹ ਗੱਲ ਬਿਲਕੁਲ ਵੀ ਕਿਸੇ ਵੀ ਮੇਰੇ ਸ਼ੋਅ 'ਚ ਕੋਈ ਐਸੀ ਗੱਲ ਨਹੀਂ ਕਰ ਸਕਦਾ $20 ਮੈਂ ਸ਼ੁਰੂ ਕੀਤੀ ਹੈ ਟਿਕਟ $20 ਦੇ ਕੋਈ ਸਟੂਡੈਂਟ ਵੀ ਮੈਨੂੰ ਆ ਕੇ ਕਹੇ ਨਾ ਭਾਜੀ ਤੁਹਾਡੀ ਟਿਕਟਸ ਇੰਨੀ ਮਹਿੰਗੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਖਾਣਾ ਹੀ ਇੱਥੇ ਜਿਹੜਾ ਉਹ $20 ਤੋਂ ਸ਼ੁਰੂ ਹੁੰਦਾ ਟਿਕਟ ਅਸੀਂ ਕਿਵੇਂ ਲੈ ਸਕੀਏ ਤੇ ਉਹੀ ਗੱਲ ਮੇਰੇ ਜ਼ਿਹਨ 'ਚ ਰਹਿ ਗਈ ਕਿ ਜੇ $20 ਕਿਸੇ ਨੇ ਮੈਨੂੰ ਕਿਹਾ ਸੀ ਇੱਥੇ ਖਾਣਾ ਸ਼ੁਰੂ ਹੁੰਦਾ ਮੈਂ $20 ਦੀ ਟਿਕਟ ਰੱਖ ਲੈਂਦਾ ਤੇ ਉੱਥੇ ਆ ਕੇ ਤੁਸੀਂ ਪੋਪਕੋਰਨ ਇੰਜੋਏ ਕਰੋ ਆਪਣੇ ਖਾਣਾ ਪੀਣਾ ਉੱਥੇ ਕਰੋ ਤੇ ਨਾਲ ਆਪਣੇ ਹੰਸਰਾਜ ਭਾਜੀ ਨੂੰ ਵੀ ਵੇਖੋ
0: ਬਿਲਕੁਲ ਜੀ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ ਸੋ ਜੈਕ ਸਿੰਗਰ ਹਾਲ ਦੇ ਵਿੱਚ 27 ਸਤੰਬਰ ਦੀ ਡੇਟ ਜਿਹੜੀ ਹੈ ਤੁਸੀਂ ਯਾਦ ਰੱਖ ਸਕਦੇ ਹੋ ਤੇ ਇਹਨਾਂ ਦਾ ਨੰਬਰ ਜਿਹੜਾ ਤੁਹਾਨੂੰ ਦਿੱਤਾ ਹੈ ਇੱਕ ਵਾਰੀ ਫਿਰ ਤੋਂ ਤੁਸੀਂ ਆਪਣਾ ਨੰਬਰ ਬੋਲ ਦਿਓ ਤਾਂ ਕਿ ਆਪਾਂ ਫਿਰ
1: ਪ੍ਰੋਗਰਾਮ ਨੂੰ ਰੈਪ ਅਪ ਕਰ ਜੀ ਮਾਈ ਨੰਬਰ ਇਜ਼ 7786976038 ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਲਹਿੰਦੇ ਪੰਜਾਬ ਤੋਂ ਹਾਂ ਭਾਜੀ ਚੜ੍ਹਦੇ ਪੰਜਾਬ ਤੋਂ ਨੇ ਔਰ ਇੱਕ ਮੈਸੇਜ ਹੈ ਉਹਨਾਂ ਸਾਰਿਆਂ ਨੇ ਕਿ ਜਿਹੜੇ ਵੰਡ ਦੇ ਉਹਨੂੰ ਸਪੋਰਟ ਕਰਦੇ ਨੇ ਅਸੀਂ ਵੰਡੇ ਹੋਏ ਨਹੀਂ ਹਾਂ ਅਸੀਂ ਇੱਕੋ ਹੀ ਹਾਂ ਪੰਜਾਬ ਹਜੇ ਵੀ ਇੱਕੋ ਹੀ ਹੈ ਭਾਵੇਂ ਲਹਿੰਦਾ ਹੋਵੇ ਭਾਵੇਂ ਚੜ੍ਹਦਾ ਹੋਵੇ ਪੰਜਾਬ ਇੱਕੋ ਹੀ ਹੈ ਹਾਂ ਵਿੱਚ ਇੱਕ ਲਕੀਰ ਭਾਵੇਂ ਖਿੱਚੀ ਗਈ ਹੈ ਸਾਡੇ ਦਿਲਾਂ 'ਚ ਲਕੀਰਾਂ ਕਦੇ ਵੀ ਨਹੀਂ ਖਿੱਚੀਆਂ ਸਨ ਔਰ ਨਾ ਹੀ ਹੋਣਗੀਆਂ ਇਨਸ਼ਾਅੱਲਾ
0: ਬਿਲਕੁਲ ਜੀ ਨਹੀਂ ਬਿਲਕੁਲ ਬਹੁਤ ਵਧੀਆ ਜੀ ਸੋ ਇਹ ਸੀਗਾ ਜੀ ਜਫਰ ਭਾਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਹਾਂ
1: ਥੈਂਕ ਯੂ
0: ਸ਼ੋਅ ਲੈ ਕੇ ਆਉਣ ਵਾਸਤੇ
1: ਥੈਂਕ ਯੂ
0: ਤੇ ਆ ਕੇ ਸ਼ੇਅਰ ਕਰਨ ਵਾਸਤੇ ਇਨਫੋਰਮੇਸ਼ਨ ਬਹੁਤ ਬਹੁਤ ਮਿਹਰਬਾਨੀ
1: ਥੈਂਕ ਯੂ ਫੋਰ ਇਨਵਾਈਟਿੰਗ

0: me, sir. Thank you.
1: Thank you very much. ਤੇ ਇੱਕ ਛੋਟੀ ਜਿਹੀ ਗੱਲਬਾਤ ਸੁਣ ਲੈਂਦੇ ਹਾਂ ਜੀ, ਜਦੋਂ ਤੱਕ ਹੋਰ ਇਹਨਾਂ ਦੇ ਇੱਕ ਦੋ ਅੱਜ ਕਿਉਂਕਿ ਮੌਕਾ ਲੱਗਿਆ ਤੇ ਕੁਛ ਨਾ ਕੁਛ ਗੀਤ ਜਿਹੜੇ ਨੇ ਹੋਰ ਸੁਣ ਲੈਂਦੇ ਹਾਂ, ਫਿਰ ਪ੍ਰੋਗਰਾਮ ਨੂੰ ਆਪਾਂ ਇਸੇ ਤਰੀਕੇ ਨਾਲ ਅੱਗੇ ਵਧਾਵਾਂਗੇ ਪ੍ਰੋਗਰਾਮ ਦੇ ਵਿੱਚ। ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਜੀ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਸੁਣਦੇ ਹਾਂ, ਇੱਕ ਹੋਰ ਵੱਖਰੇ ਜਿਹੇ ਗੀਤ ਜਿਹੜਾ ਕਿ ਹੰਸਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਹੀ ਹੈ, ਅਤੇ ਇਸ ਗੀਤ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ।

0: ਇਹ ਸੀਗੇ ਜੀ ਹੰਸਰਾ ਹੰਸ ਜੀ ਦੀ ਆਵਾਜ਼ ਦੇ ਵਿੱਚ ਕੁਛ ਗੀਤ ਤੁਸੀਂ ਸੁਣਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਸੁਣਦੇ ਹੋ। 27 ਤਰੀਕ ਨੂੰ ਪ੍ਰੋਗਰਾਮ ਲੈ ਕੇ ਆ ਰਹੇ ਨੇ ਜੈਕ ਸਿੰਗਰ ਹਾਲ ਦੇ ਵਿੱਚ। ਹੋਰ ਜਾਣਕਾਰੀ ਜਿਹੜੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਇੱਕ ਛੋਟੀ ਜਿਹੀ ਸਟੂਡੀਓ 'ਚ ਬ੍ਰੇਕ ਦਾ ਸਮਾਂ ਹੋ ਗਿਆ ਤੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ।
1: The time is 3 p.m. You are listening to Fairchild Radio CHKF FM 94.7, a multicultural radio station in Calgary.

0: GBV پر جائیں حکومت البرٹا کی اور سے پیغام
1: 94.7 FM ریڈیو سرسنگم ہر ہفتے وی کنٹے سنو منڈے ٹو فرائیڈے شام 4 تو 5 کلدیپ سنگھ وچار چرچا شام 8 تو 9 جتندر پنو ریڈیو سرسنگم ڈاٹ سی اے فون 403-585-0910 ریڈیو سرسنگم
2: دوستو ڈین سدھو لائیو ان لوک ساتھ تسی ہر اتوار 5 بجے تو لے کے 7 بجے تک سن سکدے ہو سماجک آرتھک تے راجنیتک پکھ دے مسئلے منٹو پورے سریا تو پنجاب تے پر دیاں خبراں سٹوڈیو نمبر 4 7 7 17 1947
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਭ ਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਮੇਰੇ ਸਾਥੀ ਪਹੁੰਚ ਚੁੱਕੇ ਨੇ ਸਟੂਡੀਓ 'ਚ ਰਮੇਸ਼ ਜੀ ਵੈਸੇ ਕਾਫੀ ਦੇਰ ਤੋਂ ਆ ਚੁੱਕੇ ਨੇ ਅਤੇ ਰਮੇਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਂਸ ਅਗੇਨ ਆ
5: ਸਾਰੇ ਸੁਣਨ ਵਾਲਿਆਂ ਨੂੰ ਸਾਡੇ ਦੋਵਾਂ ਵੱਲੋਂ ਜੀ ਖੁਸ਼ਾਮਦੀਦ ਵੈਲਕਮ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ
4: ਜੀ ਸੋ ਇਹ ਵੀਕ ਜਿਹੜਾ ਜੀ ਕਾਫੀ ਕੱਲ੍ਹ ਸਪੈਸ਼ਲੀ ਦਿਨ ਜਿਹੜਾ ਕਾਫੀ ਬਿਜ਼ੀ ਰਿਹਾ ਉਹਦੇ ਬਾਰੇ ਗੱਲਬਾਤ ਜਿਹੜੀ ਆਪਾਂ ਤੁਹਾਡੇ ਨਾਲ ਕਰਾਂਗੇ ਬਟ ਉਹਦੇ ਨਾਲ ਨਾਲ ਮੈਨੂੰ ਲੱਗਦਾ ਵੀ ਥੋੜ੍ਹਾ ਬਹੁਤਾ ਪੰਜਾਬ ਦੀਆਂ ਖ਼ਬਰਾਂ ਦੇ ਬਾਰੇ ਵੀ ਹਾਲਾਤ ਜਾਣ ਲਈਏ ਜੀ
5: ਜੀ ਜੀ ਬਿਲਕੁਲ ਜੀ ਬਿਲਕੁਲ
4: ਪਹਿਲਾਂ ਫਿਰ ਆਪਾਂ ਬਾਕੀ ਗੱਲਾਂ ਬਾਤਾਂ ਜਿਹੜੀਆਂ ਨੇ ਇੱਧਰਲੇ ਪਾਸੇ ਰੁੱਖ ਮੋੜੀਏ
5: ਹਾਂਜੀ ਬਿਲਕੁਲ
4: ਪੰਜਾਬ ਦੀਆਂ ਖ਼ਬਰਾਂ ਵਾਲੇ ਪਾਸੇ ਵੀ ਸਾਰਿਆਂ ਦਾ ਧਿਆਨ ਬਣਿਆ ਰਹਿੰਦਾ ਸੋ ਕੁਛ ਇੱਕ ਪੰਜਾਬ ਦੀਆਂ ਖ਼ਬਰਾਂ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7
6: ਅੱਜ ਦੇਸ਼ ਦੁਨੀਆਂ ਦੇ ਵਿੱਚ ਕੀ ਕੁਝ ਵਾਪਰਿਆ ਏ ਪੰਜਾਬ ਦੇ ਵਿੱਚ ਕਿਹੜੀਆਂ ਵੱਡੀਆਂ ਘਟਨਾਵਾਂ ਨੇ ਕਿਹੜੀਆਂ ਵੱਡੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਉਸ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਅੱਜ ਕਿਹੜੀਆਂ ਵੱਡੀਆਂ ਖ਼ਬਰਾਂ ਨੇ ਖਾਸ ਜਾਣਕਾਰੀ ਸਭ ਤੋਂ ਪਹਿਲੇ ਤੁਹਾਨੂੰ ਦੇ ਦਿੰਦੇ ਹਾਂ ਅੱਜ ਕਿਹੜੀਆਂ ਵੱਡੀਆਂ ਖ਼ਬਰਾਂ ਤੇ ਜਿਹੜੀ ਹੈ ਖਾਸ ਨਜ਼ਰ ਰਹਿਣ ਵਾਲੀ ਹੈ ਸਭ ਤੋਂ ਪਹਿਲੇ ਗੱਲ ਕਰਾਂਗੇ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਇੱਕ ਰਣਨੀਤੀ ਤਿਆਰ ਕੀਤੀ ਗਈ ਉਸ ਦੇ ਵਿੱਚ ਇਸ ਵਕਤ ਕੀ ਅਪਡੇਟ ਹੈ ਕਿਸਾਨ ਸੜਕਾਂ ਦੇ ਉੱਤੇ ਨੇ ਅਤੇ ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਹੈ ਕੱਲ੍ਹ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਹੈ ਜਾਂ ਫਿਰ ਨਹੀਂ ਹੈ ਉਸ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਉਸ ਬਾਬਤ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜੋਖੜਾ ਸਾਹਿਬ ਦੇ ਵਿੱਚ ਸਿੱਖ ਸੰਗਤ ਅਤੇ ਪੁਲਿਸ ਦੇ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਸੀ ਇਸ ਨੂੰ ਲੈ ਕੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਐਲਾਨ ਕੀਤਾ ਏ ਆਉਣ ਵਾਲੀ ਅਗਸਤ ਦੀ ਇੱਕ ਵੱਡੀ ਜਿਹੜੀ ਹੈ ਤਰੀਕ ਦੇ ਉੱਤੇ ਵੱਡਾ ਇਕੱਠ ਜਿਹੜਾ ਆ ਉਹ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਕਿਹੜੀ ਤਰੀਕ ਨੂੰ ਐਲਾਨ ਕੀਤਾ ਜਾਣਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅੱਜ ਇੱਕ ਵੱਡਾ ਜਿਹੜਾ ਆ ਬਿਆਨ ਦਿੱਤਾ ਗਿਆ ਇੱਕ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਰੇਲ ਜਿਹੜੀ ਹੈ ਉਸ ਨੂੰ ਕਿਤੇ ਨਾ ਕਿਤੇ ਵਿਕਾਸ ਦੇ ਰਾਹ ਤੇ ਲੈ ਕੇ ਜਾਇਆ ਜਾਵੇਗਾ ਪੰਜਾਬ ਨੂੰ ਕਈ ਕਰੋੜ ਰੁਪਏ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਕਿਹੜੀਆਂ ਰੇਲ ਲਾਈਨਾਂ ਜਿਹੜੀਆਂ ਨਵੀਆਂ ਬਣਨਗੀਆਂ ਉਸ ਬਾਬਤ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਨਵਾਂ ਹਾਈਵੇ ਖੁੱਲਿਆ ਪਟਿਆਲਾ ਸਰਹੰਦ ਲੁਧਿਆਣਾ ਇਧਰੋਂ ਜਿੰਨਾ ਵੀ ਏਰੀਆ ਹੈ ਉਹ ਜੇਕਰ ਚੰਡੀਗੜ੍ਹ ਦੇ ਵਿੱਚ ਆਉਣਾ ਚਾਹੁੰਦੇ ਨੇ ਲੋਕ ਤਾਂ ਇੱਕ ਨਵਾਂ ਹਾਈਵੇ ਉਹਨਾਂ ਨੂੰ ਦਿੱਤਾ ਗਿਆ ਉਹ ਕਿੱਥੇ ਤੋਂ ਨਿਕਲਿਆ ਉਹ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ 15 ਅਗਸਤ ਨੂੰ ਕਈ ਵੱਡੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਨ੍ਹਾਂ ਦੀ ਵੱਡੀ ਅਪਡੇਟ ਹੈ ਖਾਸ ਤੌਰ ਦੇ ਉੱਤੇ ਵੰਦੇ ਮਾਤਰਮ ਗੀਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਕੀ ਵਿਵਾਦ ਸੀ ਉਸ ਉੱਤੇ ਵੀ ਗੱਲਬਾਤ ਕਰਾਂਗੇ ਅਤੇ ਪਟਿਆਲਾ ਦੇ ਵਿੱਚ 3 ਲੜਕੀਆਂ ਲਾਪਤਾ ਹੋ ਗਈਆਂ ਸਨ ਉਹਨੂੰ ਲੈ ਕੇ ਵੱਡੀ ਅਪਡੇਟ ਹੈ ਹਾਲਾਂਕਿ ਲੜਕੀਆਂ ਜਿਹੜੀਆਂ ਨੇ ਲੱਭ ਲਈਆਂ ਗਈਆਂ ਨੇ ਕਿੱਥੋਂ ਲੱਭੀਆਂ ਗਈਆਂ ਕਿਸ ਹਾਲਤ 'ਚ ਸੀ ਉਸ ਬਾਬਤ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਇਸ ਤੋਂ ਇਲਾਵਾ ਕੁਝ ਇੰਟਰਨੈਸ਼ਨਲ ਖ਼ਬਰਾਂ ਵੀ ਨੇ ਉਸ ਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਸਭ ਤੋਂ ਪਹਿਲੇ ਮੌਸਮ ਦੀ ਜਾਣਕਾਰੀ ਜਾਣ ਲੈਂਦੇ ਹਾਂ ਕੱਲ੍ਹ ਨੂੰ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਕੱਲ੍ਹ ਨੂੰ ਅਤੇ 18 ਅਗਸਤ ਨੂੰ ਮੌਸਮ ਜਿਹੜਾ ਮੁੜ ਤੋਂ ਬਦਲ ਸਕਦਾ ਹੈ ਸੰਭਾਵਨਾ ਜਤਾਈ ਗਈ ਹੈ ਉੱਤਰੀ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਸਮੇਤ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹਨਾਂ 2 ਦਿਨਾਂ ਦੌਰਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ 19 ਅਤੇ 20 ਅਗਸਤ ਨੂੰ ਪੰਜਾਬ ਲਈ ਕੋਈ ਜ਼ਿਲ੍ਹਾ ਪੱਧਰੀ ਮੌਸਮੀ ਚੇਤਾਵਨੀ ਨਹੀਂ ਹੈ ਮੌਨਸੂਨ ਟਰਫ ਦੇ ਹਿਮਾਲਿਆ ਦੀ ਤਰਾਈ ਵੱਲ ਖਿਸਕਣ ਕਾਰਨ ਉੱਤਰੀ ਭਾਰਤ ਦੇ ਵਿੱਚ ਮੀਂਹ ਦਾ ਪੈਟਰਨ ਕਿਤੇ ਨਾ ਕਿਤੇ ਬਦਲ ਗਿਆ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਅਤੇ 18 ਅਗਸਤ ਨੂੰ ਮੀਂਹ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ IMD ਮੁਤਾਬਕ 17 ਅਗਸਤ ਨੂੰ ਪੂਰਬੀ ਅਤੇ ਉੱਤਰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈ ਸਕਦਾ ਜਦਕਿ 18 ਅਗਸਤ ਨੂੰ ਸੂਬੇ ਦੇ ਵੱਡੇ ਹਿੱਸੇ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ 18 ਅਗਸਤ ਨੂੰ ਭਾਰੀ ਮੀਂਹ ਨੂੰ ਲੈ ਕੇ ਖਾਸ ਸਾਵਧਾਨੀਆਂ ਦੀ ਵੀ ਵਰਤੋਂ ਕਰਨ ਦੀ ਲੋੜ

ਹੈ ਇਹ ਚੇਤਾਵਨੀ ਹੋਈ ਹੈ ਇਸ ਤੋਂ ਬਾਅਦ 19 ਤੇ 20 ਅਗਸਤ ਨੂੰ ਮੀਂਹ ਦੀ ਗਤੀਵਿਧੀ ਘਟਣ ਦੀ ਸੰਭਾਵਨਾ ਹੈ ਦਿੱਲੀ ਦੀ ਗੱਲ ਕਰੀਏ ਤਾਂ ਐਨਸੀਆਰ ਦੇ ਵਿੱਚ ਵੀ ਮੌਸਮ ਕੁਝ ਸੁਖਾਵਾਂ ਹੋਣ ਦੀ ਉਮੀਦ ਹੈ ਮੌਨਸੂਨ ਟਰਫ ਦੇ ਹਿਮਾਲਿਆ ਦੀ ਤਰਾਈ ਦੇ ਨੇੜੇ ਖਿਸਕਣ ਕਾਰਨ ਉੱਤਰੀ ਭਾਰਤ ਦੇ ਵਿੱਚ ਮੌਸਮ ਦਾ ਪੈਟਰਨ ਜਿਹੜਾ ਉਹ ਬਦਲ ਰਿਹਾ ਹੈ ਇਸ ਬਦਲਾਅ ਦੇ ਨਾਲ ਦਿੱਲੀ ਐਨਸੀਆਰ ਦੇ ਵਿੱਚ ਹੁੰਮਸ ਘਟਣ ਅਤੇ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਦੇ ਵਿੱਚ ਤਾਪਮਾਨ ਲਗਭਗ 32 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਹੈ ਤੇ ਹੁਣ ਖਬਰਾਂ ਦਾ ਰੁਖ ਕਰਾਂਗੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸਕੂਲੀ ਵਿਦਿਆਰਥੀਆਂ ਦੇ ਨਾਲ ਜੁੜੀ ਖਬਰ ਦੀ ਸਕੂਲੀ ਵਿਦਿਆਰਥੀਆਂ ਲਈ ਕਿਤੇ ਨਾ ਕਿਤੇ ਰਾਹਤ ਭਰੀ ਖਬਰ ਹੈ ਸੋਮਵਾਰ ਯਾਨੀ ਕਿ ਕੱਲ ਨੂੰ 17 ਅਗਸਤ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿੱਚ ਪੂਰਨ ਛੁੱਟੀ ਰਹਿਣ ਵਾਲੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ 15 ਅਗਸਤ ਦੇ ਸਮਾਗਮ ਦੇ ਮੱਦੇਨਜ਼ਰ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੇ ਉੱਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਵੱਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ ਦੱਸ ਦਈਏ ਕਿ ਸ਼ਨੀਵਾਰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਤੇ ਜ਼ਿਲ੍ਹੇ ਭਰ ਦੇ ਵਿੱਚ ਕਈ ਵੱਡੇ ਸਮਾਗਮ ਕਰਵਾਏ ਗਏ ਸੂਬਾ ਅਤੇ ਜ਼ਿਲ੍ਹਾ ਪੱਧਰੀ ਸਮਾਗਮਾਂ ਦੇ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਵੱਖ ਵੱਖ ਪੇਸ਼ਕਾਰੀਆਂ ਹੋਈਆਂ ਸਮਾਗਮਾਂ ਦੀਆਂ ਤਿਆਰੀਆਂ ਅਤੇ ਲਗਾਤਾਰ ਅਭਿਆਸ ਨੂੰ ਦੇਖਦਿਆਂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਆਰਾਮ ਦੇਣ ਦੇ ਮਕਸਦ ਦੇ ਨਾਲ ਸੋਮਵਾਰ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ 15 ਅਗਸਤ ਤੋਂ ਬਾਅਦ 16 ਅਗਸਤ ਦੀ ਛੁੱਟੀ ਹੁੰਦੀ ਹੈ ਪਰ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਕਿਤੇ ਨਾ ਕਿਤੇ ਬੱਚਿਆਂ ਦੀ ਜਾਂ ਅਧਿਆਪਕਾਂ ਦੀ ਕਹਿ ਲਓ ਕਿਤੇ ਨਾ ਕਿਤੇ ਖਤਮ ਹੁੰਦੀ ਨਜ਼ਰ ਆ ਰਹੀ ਸੀ ਪਰ ਹੁਣ ਸਰਕਾਰ ਨੇ ਫੈਸਲਾ ਕੀਤਾ ਕਿ 16 ਦੀ ਬਜਾਏ 17 ਅਗਸਤ ਦੀ ਛੁੱਟੀ ਦੇ ਦਿੰਦੇ ਹਾਂ ਤਾਂ ਇਹ ਖਾਸ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਲੁਧਿਆਣਾ ਸਮੇਤ ਫਤਿਹਗੜ੍ਹ ਸਾਹਿਬ ਮੌਜੂਦ ਹੈ ਰੂਪਨਗਰ ਜਲੰਧਰ ਮੋਗਾ ਹੁਸ਼ਿਆਰਪੁਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਅਤੇ ਐਲੀਮੈਂਟਰੀ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦੇ ਅਤੇ ਨਾਲ ਨਾਲ ਕਾਲਜ ਵੀ ਬੰਦ ਰਹਿਣ ਵਾਲੇ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਕੂਲਾਂ 'ਚ ਛੁੱਟੀ ਰਹੇਗੀ ਜਿਹਨਾਂ ਸਕੂਲਾਂ ਨੇ 15 ਅਗਸਤ ਦੀਆਂ ਪੇਸ਼ਕਾਰੀਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਭਾਗ ਲਿੱਤਾ ਸੀ ਇਹ ਛੁੱਟੀ 15 ਅਗਸਤ ਦੇ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਦਿੱਤੀ ਗਈ ਹੈ ਫਿਰੋਜ਼ਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨਾਂਦੇੜ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਰੀ ਘਟਨਾ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਅਤੇ ਵਰਤੇ ਗਏ ਹਥਿਆਰਾਂ ਨੂੰ ਦਿਖਾਇਆ ਗਿਆ ਹੈ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਉੱਤੇ ਲੱਗੀ ਸੱਟ ਵੀ ਦਿਖਾਈ ਹੈ ਹਰਸਿਮਰਤ ਕੌਰ ਬਾਦਲ ਦੇ ਮੁਤਾਬਕ ਮੁਲਜ਼ਮ ਨੇ ਕਰੀਬ 1.5 ਫੁੱਟ ਲੰਬੇ ਤੇਜ਼ਧਾਰ ਹਥਿਆਰ ਦੇ ਨਾਲ ਸੁਖਬੀਰ ਬਾਦਲ ਦੀ ਛਾਤੀ ਦੇ ਵੱਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬਚਾਅ ਦੇ ਲਈ ਹੱਥ ਅੱਗੇ ਕਰਨ ਕਰਕੇ ਹਥਿਆਰ ਉਹਨਾਂ ਦੇ ਹੱਥ ਦੇ ਵਿੱਚੋਂ ਜਿਹੜਾ ਆਰ ਪਾਰ ਹੋ ਗਿਆ ਇਹ ਦਾਅਵਾ ਜਿਹੜਾ ਆ ਉਹ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਗਾਇਆ ਕਿ ਪਿਛਲੀ ਘਟਨਾ ਦੇ ਨਾਲ ਜੁੜਿਆ ਮੁਲਜ਼ਮ ਵੀ ਖੁੱਲ੍ਹਾ ਘੁੰਮ ਰਿਹਾ ਅਤੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਦਬਾ ਦਿੱਤਾ ਹੈ ਸਿੱਧੇ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਨਾਰਾਇਣ ਸਿੰਘ ਚੌੜਾ ਦੀ ਕੀਤੀ ਜਾ ਰਹੀ ਹੈ ਜਿਹਨੇ ਪਹਿਲਾ ਹਮਲਾ ਸੁਖਬੀਰ ਸਿੰਘ ਬਾਦਲ ਤੇ ਕੀਤਾ ਸੀ ਉਹਨਾਂ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਅਤੇ ਮਾਮਲੇ ਦੀ ਐਨਆਈਏ ਜਾਂਚ ਮੰਗ ਰੱਖ ਦਿੱਤੀ ਹੈ ਯਾਨੀ ਕਿ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਐਨਆਈਏ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸਾਜ਼ਿਸ਼ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਭਾਵੇਂ ਉਹ ਪੁਲਿਸ ਅਧਿਕਾਰੀ ਹੋਵੇ ਜਾਂ ਸਿਆਸਤਦਾਨ ਹਰੇਕ ਦੇ ਖਿਲਾਫ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਤੇ ਉਧਰ ਪੰਜਾਬ ਕਾਂਗਰਸ ਦੇ ਨਾਲ ਜੁੜੀ ਖਬਰ ਹੈ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਧੜੇਬੰਦੀ ਚੱਲ ਰਹੀ ਹੈ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਇਸੇ ਕਲੇਸ਼ ਦੇ ਵਿਚਕਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇੱਕ ਹੋਰ ਕਲੇਸ਼ ਜਿਹੜਾ ਛਿੜਦਾ ਨਜ਼ਰ ਆ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਗੱਲ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦਾ ਜਵਾਬ ਦਿੱਤਾ ਸੀ ਰੰਧਾਵਾ ਦੇ ਬਿਆਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਰਾਜਾਵੜਿੰਗ ਨੇ ਇੱਕ ਰਾਹੁਲ ਗਾਂਧੀ ਦੀ ਵੀਡੀਓ ਸਾਂਝੀ ਕਰਦਿਆਂ ਆਪਣਾ ਪੱਖ ਰੱਖਿਆ ਹੈ ਰਾਜਾਵੜਿੰਗ ਨੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਉਹ ਹਮੇਸ਼ਾ ਆਪਣੇ ਨੇਤਾ ਦੀ ਪਾਲਣਾ ਕਰਦੇ ਨੇ ਉਹ ਜੋ ਕਹਿੰਦੇ ਨੇ ਮੈਂ ਉੱਥੇ ਖੜਦਾ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਇੱਕ ਪਰਿਵਾਰ ਇੱਕ ਟਿਕਟ ਦੇ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਨੇ ਇਹ ਵਿਵਾਦ ਉਸ ਸਮੇਂ ਵਧਿਆ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੀ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਦੋ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਜੇਕਰ ਜਿੱਤਣ ਦਾ ਦਮ ਹੋਵੇ ਤਾਂ ਉਹ ਦੋ ਨਹੀਂ ਚਾਰ ਟਿਕਟਾਂ ਲੈ ਕੇ ਵੀ ਕਾਂਗਰਸ ਨੂੰ ਜਿਤਾ ਸਕਦੇ ਨੇ ਰੰਧਾਵਾ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆਇਆ ਫਿਰ ਉਸ ਤੋਂ ਬਾਅਦ ਜਿਹੜੇ ਰਾਜਾਵੜਿੰਗ ਨੇ ਉਹਨਾਂ ਨੇ ਇਸ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਦੀ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਆਪਣੇ ਜਿਹੜੇ ਨੇਤਾ ਨੇ ਰਾਹੁਲ ਗਾਂਧੀ ਉਹਨਾਂ ਦੀ ਗੱਲ ਮੰਨਦਾ ਜੋ ਉਹ ਕਹਿੰਦੇ ਨੇ ਉਸ ਤਰੀਕੇ ਦੇ ਨਾਲ ਹੀ ਮੈਂ
ਚੱਲਦਾ ਹਾਂ ਤਾਂ ਕਿਤੇ ਨਾ ਕਿਤੇ

0: ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੋਰ ਵੱਧਦੀ ਨਜ਼ਰ ਆ ਰਹੀ ਹੈ ਬਚਾਏ ਘਟਣ ਦੀ। ਅੱਜ ਖਨੌਰੀ ਬਾਰਡਰ ਦੇ ਉੱਤੇ ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ, ਜੋ ਕਿ ਪੈਦਲ ਹੀ ਦਿੱਲੀ ਜਾਣ ਦੇ ਵਾਸਤੇ ਇਕੱਠੇ ਹੋਏ ਸੀਗੇ, ਰਵਾਨਾ ਹੋਏ ਸਨ, ਪਰ ਉਹਨਾਂ ਨੂੰ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਕ ਲਿਆ ਗਿਆ, ਦਿੱਲੀ ਨਹੀਂ ਜਾਣ ਦਿੱਤਾ ਗਿਆ। ਤੇ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਜਿਹੜੇ ਨੇ ਉਹ ਹਰਿਆਣਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਦੇ ਨਜ਼ਰ ਆਏ ਨੇ। ਗੱਲਬਾਤ ਦੌਰਾਨ ਪਹਿਲਾਂ ਗਿਣਤੀ ਘਟਾਉਣ ਦੀ ਚਰਚਾ ਹੋਈ ਕਿ ਇੰਨਾ ਜਥਾ ਜਿਹੜਾ ਆ ਉਹ ਦਿੱਲੀ ਜਿਹੜਾ ਜਾਵੇਗਾ, ਪਰ ਬਾਅਦ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੀ ਸੰਭਾਵਨਾ ਵੀ ਸਾਹਮਣੇ ਆਈ। ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਿਰਫ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਨਾਲ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਉਨ੍ਹਾਂ ਨੇ ਕਿਹਾ ਕਿ ਹੱਲ ਦੇ ਲਈ ਕੇਂਦਰੀ ਖੇਤੀਬਾੜੀ ਮੰਤਰੀ ਜਾਂ ਕਿਸੇ ਹੋਰ ਸੀਨੀਅਰ ਕੇਂਦਰੀ ਮੰਤਰੀ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਕਰਵਾਈ ਜਾਵੇ, ਜਿਸ ਦੇ ਨਾਲ ਕੋਈ ਹੱਲ ਨਿਕਲ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਸ਼ਾਂਤਮਈ ਢੰਗ ਦੇ ਨਾਲ ਅੱਜ ਬੈਠੇ ਰਹਿਣਗੇ, ਘੱਟੋ ਘੱਟ ਕੱਲ ਤੱਕ ਉਹ ਇੱਥੇ ਹੀ ਰਹਿਣਗੇ, ਕੱਲ ਨੂੰ ਦੇਖਿਆ ਜਾਵੇਗਾ ਕਿ ਉਹ ਅੱਗੇ ਵਧਣਗੇ ਜਾਂ ਮੀਟਿੰਗ ਦੇ ਵਿੱਚ ਕਿਸੇ ਤਰੀਕੇ ਦੀ ਸਹਿਮਤੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਪਹਿਲਾਂ ਐਲਾਨੇ ਪ੍ਰੋਗਰਾਮ ਦੇ ਮੁਤਾਬਕ ਹੀ ਉਹ ਅਗਲਾ ਫੈਸਲਾ ਜਿਹੜਾ ਆ ਲਿਆ ਜਾਵੇਗਾ। ਤਾਂ ਅੱਜ ਕਿਸਾਨ ਜਿਹੜੇ ਨੇ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਦੇ ਵਾਸਤੇ ਰਵਾਨਾ ਹੋਏ ਸਨ, ਪਰ ਉਨ੍ਹਾਂ ਨੂੰ ਜਿਹੜਾ ਰਾਹ ਦੇ ਵਿੱਚ ਹੀ ਜਿਹੜਾ ਰੋਕ ਲਿਆ ਗਿਆ ਏ ਖਨੌੜੀ ਬਾਰਡਰ ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਂਦੇ ਹੋ, ਜਿਸ ਕਰਕੇ ਤੁਹਾਨੂੰ ਰੋਕਿਆ ਜਾਂਦਾ ਏ, ਤੇ ਜਾਂ ਫਿਰ ਤੁਹਾਡੇ ਕੋਲ ਹਥਿਆਰ ਹੁੰਦੇ ਨੇ। ਤਾਂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਇਸ ਵਾਰ ਤਾਂ ਅਸੀਂ ਪੈਦਲ ਜਾਣਾ ਚਾਹੁੰਦੇ ਹਾਂ, ਨਾ ਹੀ ਸਾਡੇ ਕੋਲ ਕੋਈ ਟਰੈਕਟਰ ਟਰਾਲੀ ਹੈ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਹੈ, ਪਰ ਫਿਰ ਵੀ ਸਾਨੂੰ ਰੋਕਿਆ ਜਾ ਰਿਹਾ, ਜੋ ਕਿ ਨਿੰਦਣ ਯੋਗ ਹੈ।
1: ਤੇ ਨਾ ਟਾਈਮ ਆਕਣ ਵੀ ਕਿਸਾਨ ਜਥੇਬੰਦੀਆਂ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਆਉਣ ਸਾਡੇ ਨਾਲ ਬੈਠੋ, ਸਾਡੇ ਮਸਲੇ ਸੁਣਨ। ਉਦੋਂ ਵੀ ਆਪਦੇ ਚਾਰ ਛਪੇਰੇ ਐਡੀ ਵੱਡੀ ਮਤਲਬ ਫੋਰਸ ਦੀ ਕੰਧ ਕੱਢ ਕੇ ਤੇ ਚੋਰਾਂ ਵਾਂਗੂ ਆ ਕੇ ਜਹਾਜ਼ ਚੜ ਜਾਂਦੇ ਨੇ, ਉਦੋਂ ਵੀ ਕਿਸਾਨਾਂ ਦੀ ਗੱਲ ਸੁਣਨੀ ਵਾਜਬ ਨਹੀਂ ਸਮਝਦੇ। ਤਾਂ ਫਿਰ ਜੇ ਕਿਸਾਨ ਦਿੱਲੀ ਜਾ ਕੇ ਗੱਲ ਸੁਣਾਉਣੀ ਚਾਹੁੰਦੇ ਆ ਤਾਂ ਉਦੋਂ ਵੀ ਗੱਲ ਨਹੀਂ ਸੁਣਨੀ ਚਾਹੁੰਦੇ, ਬਹਾਨੇ ਬਣਾਉਂਦੇ ਨੇ ਵੀ ਵਿਵਸਥਾ ਫੈਲਾਓਗੇ ਤੁਸੀਂ। ਹੁਣ ਇਹ ਵਿਵਸਥਾ ਫੈਲਾਉਣ ਤੋਂ ਬਚਾਅ ਵਾਸਤੇ ਸ਼ਾਂਤਮਈ ਪ੍ਰੋਗਰਾਮ ਕਰਤਾ ਕਿ ਬੰਦੇ ਵੀ ਥੋੜੇ ਲੈ ਚੱਲੋ, ਪੈਦਲ ਵੀ ਚੱਲੋ, ਤਾਂ ਭਾਵ ਸਰਕਾਰ ਦਾ ਅੱਜ ਉਹ ਜਿਹੜਾ ਦੋਗਲਾ ਚਿਹਰਾ ਉਹ ਦੰਗਾ ਹੋ ਗਿਆ।
0: ਅੱਗੇ ਪਤਾ ਕਿ ਗੱਲ ਕਰਦੇ ਆ ਫਾਰਮੇਸੀ ਪੇਪਰ ਲੀਕ ਦੀ। ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਅਦਾਲਤ ਨੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ 16 ਉਮੀਦਵਾਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਫਰੀਦਕੋਟ ਦੀ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦਲਜੀਤ ਕੌਰ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਹੈ ਕਿ ਰਿਕਾਰਡ ਤੋਂ ਇਹ ਨਹੀਂ ਦਿਖਦਾ ਕਿ ਜਾਂਚ ਦੇ ਮਕਸਦ ਦੇ ਲਈ ਮੁਲਜ਼ਮਾਂ ਨੂੰ ਲਗਾਤਾਰ ਹਿਰਾਸਤ ਦੇ ਵਿੱਚ ਰੱਖਣਾ ਜ਼ਰੂਰੀ ਹੈ। ਇਹ ਮਾਮਲਾ 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਦੇ ਨਾਲ ਸਬੰਧਤ ਹੈ। ਦੋਸ਼ ਇਹ ਹੈ ਕਿ ਉਮੀਦਵਾਰਾਂ ਨੇ ਇਲੈਕਟ੍ਰਾਨਿਕ ਯੰਤਰਾਂ ਦੀ ਮਦਦ ਦੇ ਨਾਲ ਪ੍ਰੀਖਿਆ ਦੇ ਵਿੱਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ। ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੋਂ ਕੁਝ ਉਮੀਦਵਾਰਾਂ ਦੇ ਕੋਲੋਂ ਬਲੂਟੁੱਥ ਰਿਸੀਵਰ ਅਤੇ ਛੋਟੇ ERPs ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਮਾਮਲੇ ਦੇ ਵਿੱਚ 20 ਜੁਲਾਈ ਨੂੰ ਫਰੀਦਕੋਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਕੁਝ ਉਮੀਦਵਾਰਾਂ ਦੇ ਨਾਮ ਅਸਲ FIR ਦੇ ਵਿੱਚ ਨਹੀਂ ਸਨ ਅਤੇ ਕੁਝ ਦੀ ਤਲਾਸ਼ੀ ਦੌਰਾਨ ਕੋਈ ਇਲੈਕਟ੍ਰਾਨਿਕ ਡਿਵਾਈਸ ਵੀ ਬਰਾਮਦ ਨਹੀਂ ਹੋਈ। ਹਾਲਾਂਕਿ ਸਰਕਾਰੀ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਰਕਾਰੀ ਭਰਤੀ ਪ੍ਰੀਖਿਆ ਦੇ ਵਿੱਚ ਕਥਿਤ ਧਾਂਦਲੀ ਦਾ ਗੰਭੀਰ ਮਾਮਲਾ ਤੇ ਜਾਂਚ ਜਾਰੀ ਹੈ। ਅਦਾਲਤ ਨੇ ਕਿਹਾ ਕਿ ਦੋਸ਼ ਬੇਸ਼ੱਕ ਗੰਭੀਰ ਨੇ ਪਰ ਸਿਰਫ ਦੋਸ਼ਾਂ ਦੀ ਗੰਭੀਰਤਾ ਜ਼ਮਾਨਤ ਤੋਂ ਇਨਕਾਰ ਕਰਨ ਦਾ ਇਕਲੌਤਾ ਆਧਾਰ ਨਹੀਂ ਬਣ ਸਕਦੀ। ਇਸ ਤੋਂ ਬਾਅਦ ਸਾਰੇ 16 ਮੁਲਜ਼ਮਾਂ ਨੂੰ 20,000 ਰੁਪਏ ਦੇ ਨਿੱਜੀ ਮੁਚਕਲੇ ਅਤੇ ਇੱਕ ਜ਼ਮਾਨਤ ਦੇ ਉੱਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਤੇ ਹੁਣ ਤੁਹਾਨੂੰ ਦੱਸਦੇ ਆ ਇੱਕ ਪੰਜਾਬ ਦੇ ਵਿੱਚ ਨਵਾਂ ਹਾਈਵੇ ਨਿਕਲਿਆ। ਚੰਡੀਗੜ੍ਹ ਤੋਂ ਪਟਿਆਲੇ ਦੀ ਦੂਰੀ ਜਿਹੜੀ ਹੈ ਹੁਣ ਸਿਰਫ ਇੱਕ ਘੰਟਾ ਰਹਿ ਗਈ ਹੈ ਕਿਉਂਕਿ 23.37 ਕਿਲੋਮੀਟਰ ਲੰਬਾ ਮੋਹਾਲੀ ਸਰਹੰਦ ਗ੍ਰੀਨਫੀਲਡ ਐਕਸੈਸ ਕੰਟਰੋਲਡ ਐਕਸਪ੍ਰੈਸ ਵੇ ਜੋ ਕਿ ਚੰਡੀਗੜ੍ਹ ਅਤੇ ਮਾਲਵਾ ਖੇਤਰ ਦੇ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਈ ਬਣਾਇਆ ਗਿਆ ਹੈ ਪੂਰਾ ਹੋ ਚੁੱਕਿਆ। ਇਸ ਨੂੰ ਅਜਮਾਇਸ਼ ਦੇ ਆਧਾਰ ਦੇ ਉੱਤੇ ਵਾਹਨਾਂ ਦੀ ਆਵਾਜਾਈ ਦੇ ਲਈ ਖੋਲ੍ਹ ਵੀ ਦਿੱਤਾ ਗਿਆ ਹੈ। ਐਕਸਪ੍ਰੈਸ ਵੇ ਦੇ ਖੁੱਲਣ ਦੇ ਨਾਲ ਸਰਹੰਦ ਤੋਂ ਮੋਹਾਲੀ ਤੱਕ ਦਾ ਜਿਹੜਾ ਸਫ਼ਰ ਹੈ ਉਹ ਤਕਰੀਬਨ 20-25 ਮਿੰਟ ਦਾ ਰਹਿ ਜਾਏਗਾ। ਇਸ ਦੌਰਾਨ ਚੰਡੀਗੜ੍ਹ ਤੋਂ ਪਟਿਆਲੇ ਤੱਕ ਦਾ ਸਫ਼ਰ ਜਿਹੜਾ ਉਹ ਸਿਰਫ 1.5 ਘੰਟੇ ਦੀ ਬਜਾਏ ਘੰਟੇ ਦਾ ਰਹਿ ਜਾਵੇਗਾ। ਇੱਕ ਐਕਸਪ੍ਰੈਸ ਵੇ ਦੇ ਖੁੱਲਣ ਦੇ ਨਾਲ ਯਾਤਰਾ ਦੇ ਸਮੇਂ ਦੇ ਵਿੱਚ ਕਾਫ਼ੀ ਕਮੀ ਆਵੇਗੀ ਅਤੇ

0: ਲੁਧਿਆਣਾ ਖੰਨਾ ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਤੋਂ ਮੋਹਾਲੀ ਜਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਜਾਣ ਵਾਲੇ ਲੋਕਾਂ ਲਈ ਯਾਤਰਾ ਜਿਹੜੀ ਆਸਾਨ ਹੋ ਜਾਵੇਗੀ। ਇਹ ਐਕਸਪ੍ਰੈਸ ਸਰਹੰਦ ਦੇ ਨੇੜੇ NH 44 ਦੇ ਨਾਲ ਸਿੱਧਾ ਜੁੜਦਾ ਹੈ। ਇਸ ਦੇ ਨਾਲ ਪਟਿਆਲਾ ਲੁਧਿਆਣਾ ਬਰਨਾਲਾ ਮੋਗਾ ਤੋਂ ਯਾਤਰਾ ਕਰਨ ਵਾਲੇ ਭਾਰੀ ਅਤੇ ਹਲਕੇ ਵਾਹਨਾਂ ਨੂੰ ਚੰਡੀਗੜ੍ਹ ਜਾਂ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚਣ ਦੇ ਲਈ ਇੱਕ ਤੇਜ਼ ਅਤੇ ਵਿਕਲਪ ਬਾਈਪਾਸ ਰੂਟ ਮਿਲੇਗਾ। ਇਸ ਐਕਸਪ੍ਰੈਸ ਦੇ ਉੱਤੇ ਨਿਰਮਾਣ ਜਿਹੜਾ ਆ 8 ਮਈ 2023 ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਪੂਰਾ ਹੋ ਚੁੱਕਿਆ, ਮੁਕੰਮਲ ਹੋ ਚੁੱਕਿਆ। ਅੱਜ ਇਸ ਨੂੰ ਆਮ ਲੋਕਾਂ ਦੇ ਵਾਸਤੇ ਟ੍ਰਾਇਲ ਦੇ ਤੌਰ ਦੇ ਉੱਤੇ ਖੋਲਿਆ ਵੀ ਗਿਆ। ਹਾਲਾਂਕਿ ਪ੍ਰੋਜੈਕਟ ਦੀ ਮੁਕੰਮਲ ਹੋਣ ਦੀ ਆਖਰੀ ਮਿਤੀ ਜਿਹੜੀ ਆ 3 ਵਾਰ ਬਦਲੀ ਗਈ। ਪ੍ਰੋਜੈਕਟ ਦੀ ਮੌਜੂਦਾ ਸਮਾਂ ਸੀਮਾ ਜਿਹੜੀ ਆ 30 ਸਤੰਬਰ 2026 ਸੀ, ਪਰ ਪ੍ਰੋਜੈਕਟ ਜਿਹੜਾ ਲਗਭਗ ਪੂਰਾ ਹੋ ਚੁੱਕਿਆ, ਇਸ ਕਰਕੇ ਇਸ ਨੂੰ ਪਹਿਲਾਂ ਹੀ ਟ੍ਰਾਇਲ ਦੇ ਵਾਸਤੇ ਖੋਲ ਦਿੱਤਾ ਗਿਆ ਹੈ। ਤੇ ਉਧਰ 1947 ਦੇ ਵਿੱਚ ਹੋਈ ਦੇਸ਼ ਵੰਡ ਵੇਲੇ ਮਾਰੇ ਗਏ ਤਕਰੀਬਨ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਇਸ ਮੌਕੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਵਾਸਤੇ ਇੱਕ ਵਾਰ ਫਿਰ ਤੋਂ ਜਿਹੜੀ ਇਹ ਮੰਗ ਦੁਹਰਾਈ ਹੈ ਤਾਂ ਜੋ ਸਿੱਖ ਆਪਣੇ ਵਿਛੜੇ ਹੋਏ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਇੱਕ ਗੁਰਮਤਿ ਸਮਾਗਮ ਦੌਰਾਨ ਦੇਸ਼ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ ਗਈ। ਅਰਦਾਸ ਦੇ ਵਿੱਚ ਆਖਿਆ ਗਿਆ ਕਿ ਉਸ ਵੇਲੇ ਦੀਆਂ ਸਰਕਾਰਾਂ ਦੀ ਸੱਤਾ ਦੀ ਲਾਲਸਾ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ। ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਆਖਿਆ ਕਿ ਦੇਸ਼ ਵੰਡ ਨੂੰ ਇੱਕ ਵੱਡਾ ਉਜਾੜਾ ਵੀ ਆਖਿਆ ਜਾਂਦਾ ਹੈ, ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਾਨਾਂ ਦਾ ਨੁਕਸਾਨ ਹੋਇਆ, ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਇਆ, ਵੱਡੇ ਪੱਧਰ ਤੇ ਲੋਕਾਂ ਦਾ ਉਜਾੜਾ ਹੋਇਆ ਸੀ। ਇਸ ਉਜਾੜੇ ਦੇ ਵਿੱਚ ਸਿੱਖਾਂ ਤੋਂ ਉਨ੍ਹਾਂ ਦੇ ਗੁਰੂ ਧਾਮ ਵੀ ਵਿਛੜੇ, ਜਿਨ੍ਹਾਂ ਵਾਸਤੇ ਅੱਜ ਵੀ ਸਿੱਖ ਸਵੇਰੇ ਸ਼ਾਮ ਅਰਦਾਸ ਕਰਦੇ ਨੇ। ਖੁੱਲੇ ਦਰਸ਼ਨ ਦੀਦਾਰਿਆਂ ਦੇ ਵਾਸਤੇ ਸੇਵਾ ਸੰਭਾਲ ਦੇ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਪਾਵਨ ਪਵਿੱਤਰ ਅਸਥਾਨ ਹੈ, ਉਸ ਦੇ ਦਰਸ਼ਨ ਦੀਦਾਰਿਆਂ ਦੇ ਵਾਸਤੇ ਇਸ ਲਾਂਘੇ ਨੂੰ ਮੁੜ ਤੋਂ ਖੋਲਿਆ ਜਾਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਆਪਣੇ ਇਸ ਪਵਿੱਤਰ ਪਾਵਨ ਗੁਰੂ ਧਾਮ ਦੇ ਮੁੜ ਤੋਂ ਦਰਸ਼ਨ ਦੀਦਾਰੇ ਕਰ ਸਕਣ। ਇਸ ਮੌਕੇ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਹੋਇਆ, ਕਿਤੇ ਨਾ ਕਿਤੇ ਸਿੱਖਾਂ ਦੇ ਲਈ ਦੋਹਰੇ ਕਾਨੂੰਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸਿੱਖਾਂ ਨੂੰ ਕਿਤੇ ਨਾ ਕਿਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ।
1: ਆਪਣੇ ਗੁਰਧਾਮਾਂ ਨੂੰ, ਆਪਣੇ ਘਰਾਂ ਤੇ ਜ਼ਮੀਨਾਂ ਨੂੰ ਛੱਡ ਕੇ ਉਧਰੋਂ ਇਧਰ ਚੜ੍ਹਦੇ ਪੰਜਾਬ ਵੱਲ ਆਉਣਾ ਪਿਆ ਤੇ ਦੋਨਾਂ ਪਾਸਿਆਂ ਤੋਂ ਨੁਕਸਾਨ ਹੋਇਆ। ਅੱਜ

0: ਅਤੇ ਬੇਅੰਤ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਅਭਿਲਾਸ਼ਾ ਆਪਣੇ ਮਨ ਦੇ ਵਿੱਚ ਰੱਖਦੇ ਹਾਂ।
1: ਬਰਨਾਲਾ ਤੋਂ ਇੱਕ ਮੰਦਭਾਗੀ ਖਬਰ ਵੀ ਨਿਕਲ ਕੇ ਸਾਹਮਣੇ ਆਈ। ਬਰਨਾਲਾ ਦੇ ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਕਾਨੇਕੇ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ 23 ਸਾਲਾ ਅਗਨੀਵੀਰ ਸਿਪਾਹੀ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਦੇ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੇ ਗਈ ਸੀ। ਕੁਲਵਿੰਦਰ ਸਿੰਘ 3 ਸਾਲ ਪਹਿਲਾਂ ਫੌਜ ਦੀ 113 ਇੰਜੀਨੀਅਰ ਯੂਨਿਟ ਦੇ ਵਿੱਚ ਭਰਤੀ ਹੋਇਆ ਸੀ। ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਸੁਪਨੇ ਲੈ ਕੇ ਕਿਤੇ ਨਾ ਕਿਤੇ ਭਰਤੀ ਹੁੰਦਾ ਨਜ਼ਰ ਆਇਆ ਅਤੇ ਉਸ ਦੀ ਬੇਵਮੁਕਤੀ ਜਿਹੜੀ ਜਾਨ ਗਈ ਹੈ ਉਸ ਨੇ ਪੂਰੇ ਪੰਜਾਬ ਭਰ ਦੇ ਵਿੱਚ ਕਿਤੇ ਨਾ ਕਿਤੇ ਸੋਗ ਦੀ ਲਹਿਰ ਛੇੜ ਦਿੱਤੀ ਹੈ। ਅੱਜ ਨੌਜਵਾਨ ਜਿਹੜਾ ਆ ਤਿਰੰਗੇ ਦੇ ਵਿੱਚ ਲਿਪਟਿਆ ਹੋਇਆ ਮ੍ਰਿਤਕ ਸਰੀਰ ਜਿਹੜਾ ਨੌਜਵਾਨ ਦਾ ਉਸਦੇ ਜੱਦੀ ਪਿੰਡ ਪਹੁੰਚਿਆ। ਫੌਜ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਅਤੇ ਫੌਜ ਦੀ ਟੁਕੜੀ ਨੇ ਉਨ੍ਹਾਂ ਨੂੰ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਹੈ, ਅੰਤਿਮ ਸਲਾਮੀ ਦਿੱਤੀ ਹੈ। ਇਸ ਤੋਂ ਬਾਅਦ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਦੇ ਅਨੁਸਾਰ ਕੁਲਵਿੰਦਰ ਸਿੰਘ ਉਨ੍ਹਾਂ ਦਾ ਇਕਲੌਤਾ ਕਮਾਊ ਪੁੱਤ ਸੀ। ਉਸ ਦੇ ਪਿੱਛੇ ਉਸ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ। ਪਰਿਵਾਰ ਨੇ ਪੰਜਾਬ ਦੇ ਕੇਂਦਰ ਦੇ ਦੋਵਾਂ ਸਰਕਾਰਾਂ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਤੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਵੀ ਮੰਗ ਰੱਖੀ ਹੈ। ਪੰਜਾਬ ਦੀਆਂ ਸੜਕਾਂ ਦੇ ਉੱਤੇ
2: ਜੀ ਇਸ ਵੇਲੇ ਕੁਛ ਇੱਕ ਖਬਰਾਂ ਸੀਗੀਆਂ ਜਿਹੜੀਆਂ ਤੁਸੀਂ ਸੁਣੀਆਂ, ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਕਰਦੇ ਹਾਂ, ਬਟ ਇੱਕ ਜ਼ਰੂਰੀ ਸੂਚਨਾ ਜਿਹੜੀ ਮੈਂ ਸੋਚਦਾ ਸੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਲੇਟ ਸਰਦਾਰ ਸਰਵਨ ਸਿੰਘ ਪੇਲੀਆ ਜੀ, ਜਿਹੜੇ ਕਿ ਤੁਸੀਂ ਜਾਣਦੇ ਹੋ ਸਾਡੀ ਕਮਿਊਨਿਟੀ ਦੇ ਬੜੀ ਜਾਨੀ ਮਾਨੀ ਸ਼ਖਸੀਅਤ ਨੇ, ਸਰਦਾਰ ਸਤਵਿੰਦਰ

0: ਸਿੰਘ ਜੀ, ਜਗ ਪੰਜਾਬੀ ਟੀਵੀ ਵੀ ਅਤੇ ਹੋਰ ਵੀ ਕਈ ਬਿਜ਼ਨਸਿਸ ਜਿਹੜੇ ਨੇ ਉਹ ਰਨ ਕਰਦੇ ਆ, ਉਹਨਾਂ ਵੱਲੋਂ ਕਿਉਂਕਿ ਉਹਨਾਂ ਦੇ ਫਾਦਰ ਇਨ ਲਾਅ ਸੀਗੇ ਸਰਦਾਰ ਸਰਵਨ ਸਿੰਘ ਪਹਿਲੀਆ ਜੀ, ਜਿਹੜੇ ਕਿ 6 ਮਈ 1948 ਨੂੰ ਪੈਦਾ ਹੋਏ ਅਤੇ 10 ਅਗਸਤ 1926 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ ਸੀ ਪਿਛਲੇ ਕੁਛ ਦਿਨ ਪਹਿਲਾਂ, ਅਤੇ ਅੱਜ ਇਹਨਾਂ ਦਾ ਫਿਊਨਰਲ ਜਿਹੜਾ 3 ਵਜੇ ਤੋਂ ਚੱਲ ਰਿਹਾ ਜੀ ਕੰਟਰੀ ਹਿੱਲਸ ਕਰਮਟੋਰੀਅਮ ਐਂਡ ਫਿਊਨਰਲ ਸਰਵਿਸਿਜ਼ ਉੱਤੇ, ਜਿਹੜੇ ਕਿ ਆਪਾਂ ਜਾਣਦੇ ਹਾਂ ਕੰਟਰੀ ਹਿੱਲ ਦੇ ਉੱਤੇ ਹੈ, ਅਤੇ 4:30 ਵਜੇ ਤੱਕ ਇਹ ਚੱਲੇਗਾ। ਉਸ ਤੋਂ ਬਾਅਦ ਸਹਿਜ ਪਾਕ ਦੇ ਭੋਗ ਅਤੇ ਅੰਤਿਮ ਅਰਦਾਸ ਜਿਹੜੀ ਹੈ 4:30 ਵਜੇ ਡੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੈਡਲ ਪੀਸ ਨੌਰਥ ਈਸਟ ਵਿਖੇ ਹੋਏਗਾ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸਾਂਝ ਪਾਉਣਾ ਚਾਹੋ, ਅਤੇ ਹੁਣ ਤਾਂ ਕਿਉਂਕਿ ਫਿਊਨਰਲ ਚੱਲ ਰਹੇ ਨੇ ਆਲਰੇਡੀ, ਜੇ ਤੁਸੀਂ ਉੱਥੇ ਪਹੁੰਚ ਕੇ ਸ਼ਰਧਾਂਜਲੀ ਦੇਣਾ ਚਾਹੋ ਤਾਂ ਦੇ ਸਕਦੇ ਹੋ। ਬਾਕੀ ਇਹਨਾਂ ਦੇ ਕਿਰਨਜੋਤ ਸਿੰਘ ਪਹਿਲੀਆ ਜੀ ਅਤੇ ਦਲਜੀਤ ਸਿੰਘ ਪਹਿਲੀਆ ਜੀ ਜਿਹੜੇ ਇਹਨਾਂ ਦੇ ਸਨ ਨੇ ਉਹਨੂੰ ਬੇਟੇ ਆ, ਅਤੇ ਉਹਨਾਂ ਦੇ ਨਾਲ ਵੀ ਤੁਸੀਂ ਸਾਂਝ ਪਾ ਸਕਦੇ ਹੋ। ਸਤਿੰਦਰ ਭਾਅ ਜੀ ਉਹਨਾਂ ਦੇ ਨਾਲ ਤਾਂ ਤੁਸੀਂ ਕਰ ਸਕਦੇ ਹੋ ਜੀ ਆਪਣਾ ਉੱਥੇ ਪਹੁੰਚ ਕੇ ਵੀ, ਅਤੇ ਇਸ ਤੋਂ ਇਲਾਵਾ ਵੀ ਵੰਸ ਅਗੇਨ ਤੁਹਾਨੂੰ ਦੱਸ ਦਿਓ ਫਿਊਨਰਲ ਸਰਵਿਸ ਜਿਹੜੀਆਂ ਨੇ ਉਹ 3 ਵਜੇ ਤੋਂ ਅੱਜ ਚੱਲੀਆਂ ਨੇ ਕੰਟਰੀ ਹਿੱਲਸ ਕਰਮਟੋਰੀਅਮ ਐਂਡ ਫਿਊਨਰਲ ਸਰਵਿਸਿਸ, ਅਤੇ 4:30 ਵਜੇ ਡੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੈਡਲ ਪੀਸ ਨੌਰਥ ਈਸਟ ਦੇ ਵਿੱਚ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਜਿਹੜੀ ਉਹ ਹੋਏਗੀ। ਸੋ ਜੀ, ਇਹ ਕੁਛ ਇੱਕ ਗੱਲਾਂ ਬਾਤਾਂ ਸੀਗੀਆਂ ਜੀ। ਜੀ ਰਮੇਸ਼ ਜੀ, ਅਤੇ ਆਪਾਂ ਆਪਣੀ ਗੱਲਬਾਤ ਕਰ ਰਹੇ ਸੀਗੇ ਕਿ ਵੀ ਇੰਡੀਪੈਂਡੈਂਸ ਡੇ ਦਾ ਜਿਹੜਾ ਮੌਕਾ ਜੀ, ਇਹ ਕਾਫੀ ਵਧੀਆ ਮੌਕਾ ਹੈ। ਇਸ ਟਾਈਮ 'ਤੇ ਵੀ ਲੋਕ ਹਰ ਤਰੀਕੇ ਨੇ ਇਹਨੂੰ ਯਾਦ ਕਰਦੇ, ਜਿੱਥੇ ਇੰਡੀਪੈਂਡੈਂਸ ਕਰਦੇ ਨੇ ਲੋਕ ਕਈ ਨੂੰ ਦੁੱਖ ਦੀ ਘੜੀ ਵੀ ਲੱਖਾਂ ਲੋਕ ਜਿਹੜੇ ਨੇ ਉਸ ਟਾਈਮ 'ਤੇ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਸੀਗਾ ਉਸ ਟਾਈਮ 'ਤੇ ਉਹ ਬੜਾ ਜ਼ਿਆਦਾ ਸੀਗਾ।
1: ਬਿਲਕੁਲ ਜੀ ਬਿਲਕੁਲ, ਔਰ ਮੈਂ ਵੇਖਿਆ ਵੀ ਹੈ ਕਿ 14-15 ਤੋਂ ਪਹਿਲੇ ਹੀ ਤੁਹਾਡੀ ਆਵਾਜਾਵੀ ਸਾਰੇ ਸ਼ਹਿਰ 'ਚ ਸ਼ੁਰੂ ਹੋ ਗਈ ਸੀ। ਹੋਇਆ ਇਹ ਕਿ ਵੱਡੇ ਪ੍ਰੋਗਰਾਮਾਂ 'ਚ ਗਏ ਅਤੇ ਮੈਂ ਛੋਟੇ ਪ੍ਰੋਗਰਾਮਾਂ 'ਚ ਗਿਆ, ਇਹ ਸੀਨੀਅਰ ਨੇ ਅਤੇ ਮੈਂ ਜੂਨੀਅਰ ਹਾਂ, ਅਤੇ ਉਹ ਫਿਰ ਅਕੋਰਡਿੰਗਲੀ ਅਸੀਂ ਵੰਡ ਲਿਆ ਜੀ। ਤੇ ਇਹ ਡਾਊਨ ਟਾਊਨ ਦਾ ਜਿਹੜਾ ਇੱਕ ਬਹੁਤ ਵੱਡਾ ਇੰਡੀਅਨ ਸਾਰੇ ਡਾਇਸਪੋਰਾ ਦਾ ਕਹਿ ਲਓ ਤੁਸੀਂ ਫੰਕਸ਼ਨ ਹੁੰਦਾ, ਉਹ ਰਜੇਸ਼ ਜੀ ਨੇ ਅੱਛੀ ਤਰ੍ਹਾਂ ਕਵਰ ਕੀਤਾ, ਅਤੇ 14 ਨੂੰ ਹੀ ਸ਼ਾਇਦ ਤੁਸੀਂ ਬਿਜ਼ੀ ਸੀਗੇ।
0: ਹਾਂਜੀ, 14 ਨੂੰ ਮੈਂ ਥੋੜ੍ਹਾ ਜਿਹਾ ਪਤਾ ਨਹੀਂ ਅੱਜ ਪਿਛਲੇ ਕੁਛ ਇੱਕ ਦਿਨਾਂ ਤੋਂ ਵੈਦਰ ਚੇਂਜ ਆਲ ਆਫ ਸਡਨ ਹੁੰਦਾ, ਤਾਂ ਕਈ ਵਾਰੀ ਸਿਰ ਪੀੜ ਜੀ ਹੋਣੀ ਸ਼ੁਰੂ ਹੋ ਜਾਂਦੀ
1: ਜੀ,
0: ਤਾਂ ਆਈ ਥਿੰਕ ਚੇਂਜ ਆਫ ਵੈਦਰ ਕਰਕੇ 14 ਤਰੀਕ ਨੂੰ ਮੈਂ ਜਾ ਨਹੀਂ ਪਾਇਆ। 2-3 ਪ੍ਰੋਗਰਾਮ ਸੀਗੇ ਉਸ ਦਿਨ ਸ਼ਾਮ ਨੂੰ, 20 ਪ੍ਰੋਗਰਾਮ ਸੀਗੇ ਤੇ 2 ਜਿਹੜੇ ਆ, ਬਟ ਇੱਕ ਜਗ੍ਹਾ ਦੇ ਉੱਤੇ ਤੁਸੀਂ ਗਏ
1: ਸੀ। ਹਾਂ ਹਾਂ, ਮੈਂ ਉੱਥੇ ਵੇਟ ਕਰਦੇ ਰਹੇ ਤੁਹਾਡੀ
0: PCC,
1: ਉਹ ਫਿਰ ਤੁਸੀਂ ਕਿਉਂ ਗਏ? ਹਾਂ, ਤੁਸੀਂ ਬਾਅਦ ਦੱਸਿਆ ਵੀ ਮੇਰੇ ਯਾਰ ਸਿਰ ਦਰਦ ਬਹੁਤ ਹੋ ਰਹੀ ਸੀ, ਮੈਂ ਫਿਰ ਥੋੜਾ ਆਰਾਮ ਕਰ ਲਿਆ।
0: ਤੇ ਦੂਜੇ ਪਾਸੇ ਜਿਹੜਾ ਹੈ ਉਹ ਧਾਲੀਵਾਲ ਸਾਹਿਬ ਗਏ ਸੀਗੇ, ਜਿਹੜੇ ਕਿ ਪਾਕਿਸਤਾਨੀ PCA ਦਾ ਪ੍ਰੋਗਰਾਮ ਸੀਗਾ, ਤੇ ਉੱਥੇ ਵੀ ਮੈਨੂੰ ਸੀਗਾ ਵੀ ਮੈਂ ਜਾਵਾਂਗਾ। ਫਿਰ ਤੀਸਰਾ ਪ੍ਰੋਗਰਾਮ ਜਿਹੜਾ ਸ਼ਾਮ ਨੂੰ ਸਿੰਗਿੰਗ ਦਾ ਸੀਗਾ, ਜਿਹਦਾ ਨਾਲ ਜਿਹੜਾ ਸੀਗਾ, ਤੇ ਉੱਥੇ ਵੀ ਨਹੀਂ ਜਾ ਪਾਏ। ਸੋ ਇਹ ਹੈ ਵੀ ਫਰਾਈਡੇ ਕਈ ਵਾਰੀ ਕਿਉਂਕਿ ਡਿਊਰਿੰਗ ਡੇ ਟਾਈਮ ਹੀ ਇੰਨਾ ਥੱਕ ਜਾਂਦੇ ਹਾਂ ਹੋਰ ਜਿਹੜੇ ਬੇਸਿਕਲੀ ਕੰਮ ਕਾਰਾਂ 'ਚ, ਤੇ ਜਿਹੜੇ ਈਵੈਂਟਸ ਦੇ ਨਾਲ ਰਿਲੇਟਡ ਚੀਜ਼ਾਂ ਨੇ ਉਹ ਉੱਦਾਂ ਨਹੀਂ ਹੋ ਪਾਉਂਦੀਆਂ। ਤੇ ਕੱਲ੍ਹ ਦਾ ਦਿਨ ਵੀ ਬੜਾ ਬਿਜ਼ੀ ਸੀਗਾ ਜੀ ਕੱਲ੍ਹ, ਹਾਲਾਂਕਿ ਜ਼ਿਆਦਾ ਪ੍ਰੋਗਰਾਮ ਨਹੀਂ ਅਟੈਂਡ ਕਰ ਪਾਇਆ ਮੈਂ। ਚਾਈਨੀਜ਼ ਕਮਿਊਨਿਟੀ ਦਾ ਬੜਾ ਵਧੀਆ ਪ੍ਰੋਗਰਾਮ ਸੀਗਾ ਜਿਹੜਾ ਸਾਡੀ ਏਸ਼ੀਅਨ ਹੈਰੀਟੇਜ ਫਾਊਂਡੇਸ਼ਨ ਵਾਲੇ ਵੀ ਉਹਦੇ 'ਚ ਖੁੱਲ੍ਹੇ ਇਨਵੋਲਵ ਹੁੰਦੇ ਨੇ, ਬਟ ਉਹ ਵੀ ਨਹੀਂ ਮੈਂ ਕਰ ਪਾਇਆ ਅਟੈਂਡ। ਪਰ ਉਹਦੇ ਨਾਲ ਨਾਲ ਇੰਡੀਅਨ ਕਮਿਊਨਿਟੀ ਦਾ ਜਿਹੜਾ ਸਾਡਾ ਸਾਰੇ ਹੀ ਡਾਇਸਪੋਰਾ ਦੇ 20-21 ਆਰਗਨਾਈਜੇਸ਼ਨ ਜਿਹੜੀ,
1: ਹਾਂਜੀ ਹਾਂਜੀ,
0: ਇਹਨਾਂ ਨੇ ਮਿਲ ਕੇ ਪ੍ਰੋਗਰਾਮ ਕੀਤਾ ਸੀਗਾ ਲੋਟ 6 ਦੇ ਵਿੱਚ
1: ਜੀ,
0: ਤੇ ਉਹ ਵਧੀਆ ਪ੍ਰੋਗਰਾਮ ਸੀਗਾ
1: ਜੀ। ਹਾਂ, ਪਿਛਲੇ ਸਾਲ ਤੁਸੀਂ ਮੇਰੀ ਡਿਊਟੀ ਲਾਈ ਸੀ ਉੱਥੇ
0: ਜੀ ਜੀ,
1: ਉਹ ਕਿਉਂਕਿ ਤੁਸੀਂ ਕਿਤੇ ਕੋਈ ਰਜਾਵਾਂ ਸੀ ਤੁਹਾਡਾ ਕੋਈ,
0: ਹਾਂਜੀ
1: ਕਿਤੇ ਨਾ, ਫਿਰ ਮੈਨੂੰ ਯਾਦ ਹੈ, ਤੇ ਉਹ ਕਾਫੀ ਵੱਡਾ ਪ੍ਰੋਗਰਾਮ ਸੀ ਜੀ। ਔਰ ਅੱਜ ਕੱਲ ਵੀ ਤੁਸੀਂ
0: ਮੰਦਰ 'ਚ ਜਾਏ ਸੀਗੇ?
1: ਹਾਂਜੀ,
0: ਇਸ ਵਾਰੀ ਮੰਦਰ ਵਾਲਿਆਂ ਦੇ ਪ੍ਰੋਗਰਾਮ 'ਚ ਨਹੀਂ ਜਾ
1: ਸਕਦਾ ਜੀ, ਉੱਥੇ ਮੈਂ ਗਿਆ ਫਿਰ ਉਧਰ ਗਏ ਜੀ।
0: ਉਹ ਇਸ ਤਰੀਕੇ ਨਾਲ ਜੀ ਵੱਖਰੇ ਵੱਖਰੇ ਪ੍ਰੋਗਰਾਮ ਜਿਹੜੇ ਆ ਹੁੰਦੇ ਰਹੇ। ਉਸ ਤੋਂ ਬਾਅਦ ਫਿਰ ਦੀਪਕ ਉਬਰਾਏ ਹੁਣਾਂ ਦੀ ਬੇਟੀ ਹੈ ਜੀ, ਆਪਣੀ ਪ੍ਰੀਤੀ ਮਾਰਟਿਨ ਉਬਰਾਏ
1: ਜੀ,
0: ਉਹਨਾਂ ਦੇ ਘਰ ਵੀ ਇੱਕ ਪ੍ਰੋਗਰਾਮ ਸੀਗਾ ਉਹਨਾਂ ਰੱਖਿਆ
1: ਜੀ,
0: ਤੇ ਉਹਦੇ 'ਚ ਜਾਣ ਦਾ ਮੌਕਾ ਮਿਲਿਆ ਫਿਰ, ਹਨਾ, ਕਿਉਂਕਿ ਗੱਲਬਾਤ ਕਰਕੇ ਕੁਛ ਦੋਸਤਾਂ ਨੂੰ ਵੀ ਮਿਲਣ ਦਾ ਮੌਕਾ ਮਿਲ ਜਾਂਦਾ ਇਸੇ ਬਹਾਨੇ। ਫਿਰ ਉਸ ਤੋਂ ਬਾਅਦ ਇੱਕ ਤੀਸਰਾ ਪ੍ਰੋਗਰਾਮ ਜਿਹੜਾ ਸੀਗਾ ਉਹ ਸਾਡੇ ਇੱਥੇ ਜੀ ਸਕੁਏਅਰ ਵਾਲੇ ਨੇ
1: ਜੀ,
0: ਸੁਖਮੀਤ ਸਿੰਘ ਜੀ ਅਤੇ ਅਮਰਦੀਪ ਸਿੰਘ ਜਿਹੜੇ ਉਹਨਾਂ ਦੇ ਜਿਹੜੇ ਆ, ਉਹਨਾਂ ਵੱਲੋਂ ਇੱਕ ਬੜੇ ਵਧੀਆ ਪਾਰਟੀ ਰੱਖੀ ਸੀ। ਉਹ ਵੀ 15 ਅਗਸਤ ਹੀ ਮਨਾਉਂਦੇ ਆ, ਬਸ ਨਾਲੇ ਆਪਣਾ ਬਰਥਡੇ ਵੀ, ਕਿਉਂਕਿ ਉਹ 15 ਅਗਸਤ ਵਾਲੇ ਦਿਨ ਪੈਦਾ ਹੋਇਆ, ਉਹਨਾਂ ਵਾਸਤੇ ਮੌਕਾ ਹੈ ਕਿ ਵੀ ਇਹ ਸਾਰਾ ਕੁਛ ਕਰਦੇ। ਬਟ ਇੱਕ ਸਕਸੈਸ ਸਟੋਰੀ ਹੈ ਬੜੀ ਵਧੀਆ ਹੈ ਕਿ ਵੀ ਜਿੱਥੇ ਉਹ

0: ਰਿਟਾਇਰ ਹੋ ਕੇ ਇੱਕ ਤਰੀਕੇ ਨਾਲ ਇੱਥੇ ਆਉਂਦੇ ਆ ਉਹਦੇ ਬਾਵਜੂਦ ਵੀ ਬੜਾ ਵਧੀਆ ਬਿਜ਼ਨਸ ਰਨ ਕਰ ਰਹੇ ਆਪਣੀ ਬੇਟੀ ਨਾਲ ਮਿਲ ਕੇ ਚੰਗਾ ਉਹਨਾਂ ਨੇ ਮੇਰੇ ਖਿਆਲ 82 ਦੇ ਕਰੀਬ ਤੋਂ ਉਹਨਾਂ ਕੋਲ ਇੰਪਲੋਈ ਨੇ ਜੀ ਕਾਫੀ ਟਰੱਕ ਕਾਫੀ ਜਿਹੜਾ ਕੰਕਰੀਟ ਦਾ ਕੰਮ ਜਿਹੜਾ ਉਹਨਾਂ ਦਾ ਚੰਗਾ ਕਰਦੇ ਆ ਤੇ ਘਰ ਵੀ ਕਾਫੀ ਕਹਿੰਦੇ ਆਪਾਂ ਬਣਾਉਂਦੇ ਹਾਂ ਸੋ ਬਟ ਇਹ ਆ ਵੀ ਬਹੁਤੇ ਲਾਈਮ ਲਾਈਟ ਚ ਕਹਿੰਦੇ ਨਹੀਂ ਆਹੀਦਾ ਜਿੱਦਾਂ ਏਦਾਂ ਪਤਾ ਨੀ ਲੱਗਦਾ ਕਿਸੇ ਦਾ ਬਟ ਮੋਸਟਲੀ ਜਦੋਂ ਕੋਈ ਕੰਮ ਕਰਨ ਲੱਗ ਪੈਂਦਾ ਤੇ ਫਿਰ ਉਹ ਲੋਕਾਂ ਨੂੰ ਵੀ ਨਜ਼ਰ ਆਉਣ ਲੱਗ ਪੈਂਦੇ ਵੀ ਇਹ ਕੰਮ ਕਰਦੇ ਬਟ ਆਪਣੀ ਇੰਡਸਟਰੀ ਦੇ ਲੋਕਾਂ ਦੇ ਨਾਲ ਕਾਫੀ ਵਧੀਆ ਕੱਲ ਉੱਥੇ ਬੜਾ ਵਧੀਆ ਉਹਨਾਂ ਨੇ ਮੌਸਮ ਰੱਖਿਆ ਮੌਕਾ ਸੀਗਾ ਜਿਹਦੇ ਚ ਜਾਣ ਦਾ ਮੌਕਾ ਮਿਲਿਆ ਤੇ ਇਟ ਵਾਜ਼ ਗੁੱਡ ਵੀ
1: ਨਹੀਂ ਕੈਨੇਡਾ ਦਾ ਜਿਹੜਾ ਐਟਮੋਸਫੇਅਰ ਸੀ ਉਹ ਇਹੋ ਜਿਹਾ ਹੀ ਹੈ ਕਿ ਜੇ ਇੱਥੇ ਕੋਈ ਰਿਟਾਇਰਮੈਂਟ ਦੇ ਲਾਗੇ ਜਾਗੇ ਵੀ ਆਉਂਦਾ ਤੇ ਉਹਦਾ ਮਨ ਕਰਦਾ ਕਿ ਕੰਮ ਕੀਤਾ ਜਾਵੇ ਔਰ ਜੇ ਉਹ ਲਗਨ ਤੇ ਮਿਹਨਤ ਨਾ ਕਰੇ ਤੇ ਮੇਰਾ ਖਿਆਲ ਹੈ ਉਹਨੂੰ ਫਿਰ ਚੰਗਾ ਉਹਦਾ ਰਿਸਪੋਂਸ ਮਿਲਦਾ ਜੀ
0: ਹਾਂਜੀ ਜਿਹੜੇ ਲੋਕੀ ਉਦਾਂ ਦੇ ਹੁੰਦੇ ਨੇ ਹਾਲਾਂਕਿ ਉੱਥੇ ਤੇ ਉਹ ਟੀਚਰ ਸੀਗੇ ਪ੍ਰਿੰਸੀਪਲ
1: ਅੱਛਾ ਜੀ
0: ਬਟ ਇੱਥੇ ਆ ਕੇ ਉਹਨਾਂ ਨੂੰ ਇਹ ਬਿਜ਼ਨਸ ਦੀ ਸੈਂਸ ਆ ਗਈ ਜਾਂ ਉਹਨਾਂ ਦੇ ਬੇਟੇ ਨੇ ਪਹਿਲਾਂ ਕਰ ਰਹੇ ਸੀ ਨਾਲ ਮਿਲ ਕੇ ਇੱਕ ਤਰੀਕੇ ਨਾਲ ਕਈ ਵਾਰੀ ਜਦੋਂ ਫੈਮਿਲੀ ਜਿਹੜੀ ਹੈ ਨਾ ਉਹ ਐਜ਼ ਅ ਟੀਮ ਦੀ ਤਰ੍ਹਾਂ ਕੰਮ ਕਰਦੀ
1: ਹੈ ਹਾਂਜੀ ਉਹ ਲਸ਼ਰੀ ਮਿਲ ਜਾਂਦੀ
0: ਹੈ ਰਿਜ਼ਲਟ ਉਦੋਂ ਦਾ ਹੁੰਦਾ ਕਿ ਇਹ ਵੀ ਇਕੱਲੇ ਲੋਕੀ ਤੇ ਬਹੁਤ ਹੁੰਦੇ ਆ
1: ਹਾਂਜੀ
0: ਤੇ ਉਹ ਕੱਲਮ ਕੱਲੇ ਕੰਮ ਕਰਦੇ ਆ ਜਦੋਂ ਉਹਨਾਂ ਦੇ ਪੇਰੈਂਟਸ ਮੈਂ ਦੇਖਿਆ ਮੇਰੇ ਹਨਾ ਕਈ ਦੋਸਤ ਨੇ ਜਿਨ੍ਹਾਂ ਦੇ ਹੁਣ ਫਾਦਰ ਜਿਹੜੇ ਆ ਉਹ ਉੱਥੇ ਵੀ ਉਨੀ ਮਿਹਨਤ ਦੇ ਨਾਲ ਲੱਗੇ ਹੁੰਦੇ ਸੀਗੇ ਜਿੱਦਾਂ ਫੈਮਿਲੀ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਉਹ ਜਿਹੜੀ ਸਪੋਰਟ ਹੁੰਦੀ ਹੈ ਨਾ ਉਹ ਬੱਚੇ ਨੂੰ ਜਾਂ ਮੁੰਡੇ ਨੂੰ ਜਦੋਂ ਇੱਕ ਜਵਾਨੀ ਦੇ ਵਿੱਚ ਚਾਹੀਦੀ ਹੁੰਦੀ ਹੈ ਕਈ ਵਾਰੀ ਨਾਲ ਕੋਈ ਪਿੱਛੇ ਉਹਨਾਂ ਦੀ ਸਪੋਰਟ ਕਰਨ ਵਾਲਾ ਹੋਵੇ ਤੇ ਹੋਰ ਵੀ ਮੇਰੇ ਦੋਸਤ ਹੈਗੇ ਨੇ ਜਿਹੜੇ ਸੰਨੀ ਹੋਣਾ ਦੇ ਮੈਂ ਦੇਖਦਾ ਉਹਨਾਂ ਦੇ ਵੀ ਫਾਦਰ ਹਲੇ ਫਾਦਰ ਤੇ ਹੈਗੇ ਨੇ ਅੱਗੋਂ ਬੱਚੇ ਵੀ ਜਿਹੜਾ ਵੱਡੇ ਹੋ ਗਏ ਆ ਬਟ ਉਹਦੇ ਬਾਵਜੂਦ ਉਹ ਐਕਟਿਵ ਨੇ ਅੰਕਲ ਕਾਫੀ ਜਿਹਨੂੰ ਕਹਿੰਦੇ ਨੇ ਵੀ ਆਪੇ ਜਿੰਮੇਵਾਰੀਆਂ ਬਹੁਤ ਚੁੱਕ ਲੈਂਦੇ ਆ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਉਹ ਇਹ ਸਾਰਾ ਕੁਝ ਤਦ ਹੀ ਹੁੰਦਾ ਮੈਂ ਇੱਕ ਸਹੀ ਏਜ ਦੇ ਵਿੱਚ ਜਦੋਂ ਤੁਸੀਂ ਵਿਆਹ ਕਰਦੇ ਹੋ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਕਾਫੀ ਹੁੰਦਾ ਅੱਜ ਵੈਸੇ ਪਬਲਿਕਲੀ ਵੀ ਗੱਲ ਕਰਦੇ ਪਏ ਵੀ ਇੱਕ ਸਹੀ ਏਜ ਦੇ ਵਿੱਚ ਤੁਹਾਡਾ ਵਿਆਹ ਹੋਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਫੈਮਿਲੀ ਰੇਜ਼ ਕਰਨਾ ਚਾਹੁੰਦੇ ਹੋ ਕਈ ਵਾਰੀ ਲੋਕੀ ਡੀਰੇਲ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਜਦੋਂ ਤੱਕ ਉਹ ਲਾਈਨ ਤੇ ਆਉਂਦੇ ਆ ਅਗਲੀ ਜਨਰੇਸ਼ਨ ਨੂੰ ਲੈ ਕੇ ਜਾਣਾ ਜਾਂ ਪਿਛਲੇ ਵਾਲਿਆਂ ਨੂੰ ਟੇਕ ਕੇਅਰ ਕਰਨੀ ਉਹ ਸਾਰਿਆਂ 'ਚ ਬੰਦਾ ਜਿਹੜਾ ਨਾ ਉਹ ਕੁਚਲਿਆ ਜਾਂਦਾ ਕਿ ਉਹਨੂੰ ਸਮਝ ਨਹੀਂ ਲੱਗਦੀ
1: ਨਹੀਂ ਇਹੋ ਜਿਹੀ ਫਿਲਾਸਫੀ ਅੰਮ੍ਰਿਤਸਰ ਦੇ ਵਿੱਚ ਕਾਫੀ ਵਿਆਪਤ ਹੈ ਜੀ
0: ਜੀ ਜੀ
1: ਕਾਫੀ ਲੋਕ ਇਹੋ ਜਿਹੀ ਫਿਲਾਸਫੀ 'ਚ ਵਿਸ਼ਵਾਸ ਰੱਖਦੇ ਆ ਕਿਉਂਕਿ ਤੁਹਾਡੇ ਯਾਰ ਦੋਸਤ ਔਰ ਉਹ ਸਾਰੇ ਤੁਹਾਡਾ ਜੰਪਲ ਅੰਮ੍ਰਿਤਸਰ ਦਾ ਹੈ
0: ਬਿਲਕੁਲ
1: ਤੇ ਉਹਦਾ ਹੀ ਕਸਰ ਹੈ ਜੀ ਉਹ ਸਾਰੀ ਗੱਲ ਦਾ ਔਰ ਉਹ ਬੜੀ ਪ੍ਰੈਕਟੀਕਲ ਗੱਲ ਹੈ
0: ਹਾਂਜੀ ਮੈਂ ਦੇਖੇ ਕਈ ਹੁਣ ਜਿਹੜੇ ਸਾਡੇ ਦੋਸਤ ਨੇ ਮੇਰੇ ਕਜ਼ਨ ਜਿਹੜੇ ਨੇ ਉਹ ਹੁਣ ਮੇਰੇ ਤੋਂ ਥੋੜੇ ਥੋੜੇ ਛੋਟੇ ਵੀ ਨੇ ਪਰ ਬੱਚੇ ਉਹਨਾਂ ਨੇ ਕਈਆਂ ਨੇ ਵਿਆਹ ਵੀ ਦਿੱਤੇ ਵਿਆਹਣ ਵਾਲੇ ਵੀ ਨੇ ਮਤਲਬ ਕਿਉਂਕਿ ਉਹਨਾਂ ਨੇ ਜਲਦੀ ਜਲਦੀ ਚਲੋ ਪੜ੍ਹਾਈ ਲਿਖਾਈ ਚ ਨਹੀਂ ਕੀਤੇ ਪੜ੍ਹਾਈ ਲਿਖਾਈ ਨੂੰ
1: ਉਹ ਜਦੋਂ ਡਿਸਾਈਡ ਕਰ ਜੀ ਜੀ ਉਹ ਪੜ੍ਹਾਈ ਲਿਖਾਈ ਇਹਦੇ ਚ ਕਾਫੀ ਅਵਰੋਧ ਹੈ ਜੀ ਜਦੋਂ ਫਿਰ ਪੜ੍ਹਾਈ ਲਿਖਾਈ ਚ ਬੰਦਾ ਪੈ ਜਾਂਦਾ ਤੇ ਉਹਦੇ ਫਿਰ ਕਾਫੀ ਸਾਲ ਵੈਸੇ ਹੀ ਨਿਕਲ ਜਾਂਦੇ
0: ਹਾਂਜੀ ਬਟ ਇਹ ਵੀ ਇੱਕ ਪੜ੍ਹਾਈ ਦਾ ਇੱਕ ਕਹਾਵਤ ਬਣੀ ਹੈ ਨਾ ਉਹ ਕਹਿੰਦੇ ਵੀ ਮੁੰਡਾ ਹਲੇ ਪੜ੍ਹਨਾ ਚਾਹੁੰਦਾ ਤੇ ਕੁੜੀ ਨਾਲ ਹਲੇ ਵਿਆਹ ਨੀ ਕਰਨਾ ਤੇ ਉਹ ਕਹਿੰਦੇ ਕੁੜੀ ਕਿਹੜੀ ਸਾਡੀ ਬਾਂਦਰੀ ਜਿਹੜੀ ਇਹਦੇ ਕਿਤਾਬਾਂ ਪੜ੍ਹੇਗੀ ਪੜ੍ਹਨਾ ਤੇ ਪੜ੍ਹੀ ਜਾਏ ਦੇਖਿਆ ਜਾਵੇ ਤੇ ਪੜ੍ਹਾਈ ਤੇ ਚਲਦੀ ਰਹਿੰਦੀ ਹੈ
1: ਹਾਂ ਬਿਲਕੁਲ
0: ਅੱਜ ਦੀ ਤਰੀਕ ਚ ਵੀ ਸਾਰੇ ਪੜ੍ਹਦੇ ਰਹਿੰਦੇ
1: ਹਾਂ ਹਾਂ ਬਿਲਕੁਲ ਜੀ ਅਪਡੇਟ ਤੇ ਚੱਲਦਾ ਹੀ ਅੱਜ ਕੱਲ
0: ਤੇ ਇਸ ਕਰਕੇ ਇਹ ਵੀ ਜੇ ਸਹੀ ਏਜ ਦੇ ਉੱਤੇ ਬੱਚਿਆਂ ਨੂੰ ਕਈ ਵਾਰੀ ਅਕਸਰ ਆਪਾਂ ਕੁੜੀਆਂ ਮੁੰਡਿਆਂ ਦੇ ਜੋਕ ਸੁਣਦੇ ਆ ਉਹ ਮੁੰਡੇ ਕਹਿੰਦੇ ਵੀ ਲੋ ਜੀ ਤੁਸੀਂ ਵਿਆਹ ਕਰੋ ਹੁਣ ਮੇਰੇ ਕੋਲ ਕਈ ਦੋਸਤਾਂ ਦੇ ਮੈਸੇਜ ਆਉਂਦੇ ਆ ਉਹ ਕਹਿੰਦੇ ਵੀ ਸਾਡਾ ਮੁੰਡੇ ਵਾਸਤੇ ਕੁੜੀ ਲੱਭ ਦੋ ਜੀ ਤੇ ਕੁੜੀ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂ ਘੁੰਮਦਾ ਫਿਰਦਾ ਰਹਿੰਦਾ ਕਾਫੀ ਲੋਕਾਂ ਨੂੰ ਮਿਲਦਾ ਵਾ ਤੇ ਇਹ ਵੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਹੈ ਨਾ ਬੱਚੇ ਹੋਣਗੇ ਤੇ ਪਰ ਹੁਣ ਉਹ ਬੱਚੇ ਕਹਿੰਦੇ ਨੇ ਵੀ ਜਿਹੜੀ ਸਾਡੀ ਏਜ ਸੀਗੀ ਜਦੋਂ ਕਿਸੇ ਨੇ ਇੰਟਰੈਕਸ਼ਨ ਕਰਨ ਦੀ ਉਦੋਂ ਤੁਸੀਂ ਕਹਿੰਦੇ ਰਹੇ ਸਿਰਫ ਪੜ੍ਹਾਈ ਤੇ ਘਰ ਤੋਂ ਬਾਹਰ ਬਾਹਰ ਨੀ ਜਾਣਾ ਏਦਾਂ ਨੀ ਕਰਨਾ ਇਹ ਵੀ ਇੱਕ ਪਾਰਟ ਹੁੰਦਾ ਲਾਈਫ ਦਾ ਹਨਾ
1: ਇੰਟਰੈਕਸ਼ਨ
0: ਕਰਨੀ ਬੱਚਿਆਂ ਦੇ ਨਾਲ
1: ਬਿਲਕੁਲ ਬੜਾ ਜ਼ਰੂਰੀ ਹੈ
0: ਤੇ ਜੇ ਨਹੀਂ ਮਿਲਦੇ ਗਿਲਦੇ ਜਾਂ ਤੁਸੀਂ ਆਪ ਨੀ ਉਦੋਂ ਦੇ ਹਾਲਾਤ ਪੈਦਾ ਕਰਦੇ ਤੇ ਉਹ ਬੱਚੇ ਵਿਚਾਰੇ ਜਿਹੜੇ ਨੇ ਉਹ ਡਰਦੇ ਹੀ ਰਹਿ ਜਾਂਦੇ
1: ਹਾਂ ਉਹ ਪਰਸਨੈਲਿਟੀ ਡਿਵੈਲਪ ਨਹੀਂ ਹੁੰਦੀ ਜੀ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਇੱਕ ਦੂਜੇ ਨਾਲ ਮਿਲਣਾ ਔਰ ਇੱਕ ਜੈਂਡਰ ਬਾਇਸ ਹੈ ਉਹਨੂੰ ਖਤਮ ਕਰਨਾ
0: ਬਿਲਕੁਲ ਔਰ ਕੁੜੀਆਂ ਮੁੰਡੇ ਜਾਂ ਇੱਕ ਦੂਜੇ ਨੂੰ ਉਹ ਐਜ਼ ਅ ਦੋਸਤ ਦੀ ਤਰ੍ਹਾਂ ਦੇ ਸਮਝ ਲੈਂਦੇ ਆ ਬਟ ਉਹਨਾਂ ਨੂੰ ਐਜ਼ ਅ ਫੈਮਿਲੀ ਦੀ ਤਰ੍ਹਾਂ ਜਾਂ ਇੱਕ ਪਾਰਟਨਰ ਦੀ ਤਰ੍ਹਾਂ ਨਹੀਂ ਦੇਖ ਪਾਉਂਦੇ ਤੇ ਜਿਹਦੇ ਕਰਕੇ ਕੀ ਹੁੰਦਾ ਵੀ ਫਿਰ ਉਹ ਵਿਚਾਰੇ ਉਸੇ ਚ ਉਲਝ ਜਾਂਦੇ ਆ ਸੋ ਆਈ ਥਿੰਕ ਵੀ ਇਹ ਕਾਫੀ ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ ਤੇ ਅੱਜ ਦੇ ਪ੍ਰੋਗਰਾਮ ਚ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਤੇ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਕੁਛ ਇੱਕ ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਸਬਰੰਗ ਰੇਡੀਓ 94.7 FM ਤੇ ਜੀ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ

0: कोड है आई वेब गाय वाले 403-400-0203-403-400-0203 ते कॉल करन दी www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890-6890 लाइफलाइन मेडिकल क्लिनिक।
2: आपकी सेहत हमारी जिम्मेदारी।
3: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
4: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hethe immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
5: Regulated Canadian Immigration Consultant.
4: 403-225-1111.
3: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
6: This is a small commercial message that you heard in this program. ਅੱਗੇ ਚਲਦੇ ਆ, ਇੱਕ ਦੋ ਕੋਈ ਖਬਰਾਂ ਦੇ ਉੱਤੇ ਵੀ ਨਜ਼ਰ ਮਾਰ ਲੈਂਦੇ ਆ, ਫਿਰ ਆਪਾਂ ਵਾਪਸ ਮਿਲ ਕੇ ਤੇ ਪ੍ਰੋਗਰਾਮ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਕੁਛ ਇੱਕ ਇਸ ਤਰ੍ਹਾਂ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਚੱਲਣਗੀਆਂ। ਛੋਟੀ ਜਿਹੀ ਖਬਰ ਜਿਹੜੀ ਹੈ ਉਹ ਵੀ ਸੁਣ ਕੇ ਅਤੇ ਫਿਰ ਵਾਪਸ ਮਿਲਦੇ ਹਾਂ। ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਸੇ ਸਿਲਸਿਲੇ ਦੇ ਵਿੱਚ ਜਾਰੀ ਰਹਿਣਗੀਆਂ ਤੇ ਸੁਣਦੇ ਰਹਾਂਗੇ ਵੀ ਕੀ ਕੁਛ ਹਾਲਾਤ ਜਿਹੜੇ ਨੇ ਉਹ ਚੱਲ ਰਹੇ ਨੇ। ਇਸ ਖਬਰ ਤੋਂ
7: ਵੱਡਾ ਬਿਆਨ, ਵੀਜ਼ਾ ਖਤਮ ਹੋਣ ਤੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਦੇਸ਼ ਪਰਤਣ। ਓਨਟਾਰੀਓ 'ਚ ਬਿਨਾਂ ਕਾਨੂੰਨੀ ਰਹਿਸ਼ ਵਾਲਿਆਂ ਦੀ ਮਦਦ ਬੰਦ, ਸਟੱਡੀ ਤੇ ਵਰਕ ਪਰਮਿਟ ਵਾਲਿਆਂ ਨੂੰ ਵੀ ਸਰਕਾਰ ਦੀ ਕੋਰੀ ਨਾ। ਕੈਨੇਡਾ 'ਚ 1,02,000 ਨੌਕਰੀਆਂ ਦਾ ਨੁਕਸਾਨ ਹੋਣ ਦਾ ਜਤਾਇਆ ਗਿਆ ਖਦਸ਼ਾ, ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤਾ ਟੁੱਟਣ ਨਾਲ ਪਵੇਗਾ ਅਸਰ। ਕੈਲਗਰੀ 'ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਹੋਣ ਵਿਰੁੱਧ ਧਰਨਾ ਦੇ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਇਮੀਗ੍ਰੇਸ਼ਨ ਅਧਿਕਾਰੀ ਪਹੁੰਚੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਪ੍ਰਦਰਸ਼ਨ ਵਾਲੀ ਥਾਂ ਤੇ ਜਾ ਕੇ ਵਿਦਿਆਰਥੀਆਂ ਦੇ ਪਛਾਣ ਪੱਤਰ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਦੀ ਜਾਂਚ ਕੀਤੀ। ਇਸ ਧਰਨੇ 'ਚ 1,000 ਤੋਂ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ ਅਤੇ ਉਹ ਪਿਛਲੇ 10 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਸਨ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਅਨੁਸਾਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਪ੍ਰਦਰਸ਼ਨ ਵਾਲੀ ਥਾਂ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ 10 ਤੋਂ 12 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਦੇ ਜ਼ੋਖਮ ਮੁਲਾਂਕਣ ਲਈ ਲਿਜਾਇਆ ਗਿਆ ਏ। ਵਿਦਿਆਰਥੀ ਸੰਗਠਨਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਏ ਕਿ ਪ੍ਰਦਰਸ਼ਨ ਵਾਲੀ ਥਾਂ ਤੇ ਜਾਂਚ ਕਰਨ ਨਾਲ ਵਿਦਿਆਰਥੀ ਡਰ ਸਕਦੇ ਨੇ ਅਤੇ ਉਨ੍ਹਾਂ ਦਾ ਵਿਰੋਧ ਕਰਨ ਦਾ ਅਧਿਕਾਰ ਪ੍ਰਭਾਵਿਤ ਹੁੰਦਾ ਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ

ਉਹਨਾਂ ਨੇ ਲੱਖਾਂ ਰੁਪਏ ਖਰਚ ਕਰਕੇ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਕੈਨੇਡਾ 'ਚ ਪੜ੍ਹਾਈ ਕੀਤੀ ਤਾਂ ਜੋ ਉਹਨਾਂ ਨੂੰ ਕੰਮ ਦਾ ਮੌਕਾ ਮਿਲੇ ਪਰ ਅਰਜ਼ੀਆਂ ਰੱਦ ਹੋਣ ਕਾਰਨ ਹੁਣ ਉਹਨਾਂ ਦੇ ਦੇਸ਼ ਛੱਡਣ ਦਾ ਖਤਰਾ ਬਣ ਗਿਆ ਹੈ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਰੱਦ ਹੋਈਆਂ ਅਰਜ਼ੀਆਂ ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਪੁਰਾਣੇ ਨਿਯਮਾਂ ਅਧੀਨ ਆਏ ਸਨ ਉਹਨਾਂ ਤੇ ਨਵੇਂ ਸਖ਼ਤ ਨਿਯਮ ਲਾਗੂ ਨਾ ਕੀਤੇ ਜਾਣ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜੋ ਵਿਦਿਆਰਥੀ ਅਸਥਾਈ ਸਟੱਡੀ ਵੀਜ਼ਾ ਤੇ ਕੈਨੇਡਾ ਆਉਂਦੇ ਨੇ ਉਹਨਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਪੱਕੀ ਰਹਿਸ਼ ਨਹੀਂ ਮਿਲੀ ਡੈਨੀਅਲ ਸਮਿਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਸਟੱਡੀ ਵੀਜ਼ਾ ਸਿਰਫ ਪੜ੍ਹਾਈ ਲਈ ਦਿੱਤਾ ਜਾਣ ਵਾਲਾ ਇੱਕ ਅਸਥਾਈ ਦਸਤਾਵੇਜ਼ ਹੈ ਉਹਨਾਂ ਅਨੁਸਾਰ ਅਲਬਰਟਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਮੁੱਖ ਤੌਰ ਤੇ ਸਾਡੇ ਸਥਾਨਕ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਨੇ ਪ੍ਰੀਮੀਅਰ ਨੇ ਸਪਸ਼ਟ ਕੀਤਾ ਕਿ ਜੇਕਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਥਾਂ ਬਚਦੀ ਹੈ ਤਾਂ ਨਿਯਮ ਬਹੁਤ ਸਧਾਰਨ ਨੇ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਅਤੇ ਫਿਰ ਆਪਣੀ ਸਿੱਖਿਆ ਦੀ ਵਰਤੋਂ ਆਪਣੇ ਦੇਸ਼ 'ਚ ਜਾ ਕੇ ਭਵਿੱਖ ਬਣਾਉਣ ਲਈ ਕਰਨ ਉਹਨਾਂ ਨੇ ਪੋਰਟੇਜ ਕਾਲਜ ਵਰਗੀਆਂ ਸੰਸਥਾਵਾਂ ਬਾਰੇ ਗੱਲ ਕਰਦਿਆਂ ਮੰਨਿਆ ਕਿ ਕੁਝ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਪੱਕੀ ਰਿਹਾਇਸ਼ ਮਿਲਣ ਦੇ ਰਾਹਾਂ ਬਾਰੇ ਵਧਾ ਚੜ੍ਹਾ ਕੇ ਦਾਅਵੇ ਕੀਤੇ ਹੋ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਕੁਝ ਗਲਤ ਲੋਕਾਂ ਨੇ ਅਜਿਹੇ ਪ੍ਰੋਗਰਾਮ ਚਲਾ ਕੇ ਵਿਦਿਆਰਥੀਆਂ ਦਾ ਫਾਇਦਾ ਚੁੱਕਿਆ ਕੈਨੇਡਾ 'ਚ ਸਿਰਫ ਪੜ੍ਹਾਈ ਕਰਨ ਨਾਲ ਪੱਕੀ ਰਿਹਾਇਸ਼ ਮਿਲਣ ਦੀ ਕੋਈ ਗਰੰਟੀ ਨਹੀਂ ਹੁੰਦੀ ਪੜ੍ਹਾਈ ਤੋਂ ਬਾਅਦ ਵੀਜ਼ਾ ਜਾਂ ਪੀਆਰ ਮਿਲਣਾ ਸਰਕਾਰ ਦੇ ਮੌਜੂਦਾ ਨਿਯਮਾਂ ਤੇ ਨਿਰਭਰ ਕਰਦਾ ਹੈ ਡੈਨੀਅਲ ਸਮਿਥ ਦਾ ਮੰਨਣਾ ਹੈ ਕਿ ਇੱਕ ਨਿਰਪੱਖ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਣਾਏ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਅੰਟਾਰੀਓ ਸੂਬੇ ਨੇ ਸਰਕਾਰੀ ਵਿੱਤੀ ਸਹਾਇਤਾ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਏ ਨਵੇਂ ਨਿਯਮਾਂ ਅਨੁਸਾਰ ਹੁਣ ਉਹ ਲੋਕ ਸਰਕਾਰੀ ਭੱਤੇ ਜਾਂ ਵਿੱਤੀ ਮਦਦ ਪ੍ਰਾਪਤ ਨਹੀਂ ਕਰ ਸਕਣਗੇ ਜਿਨ੍ਹਾਂ ਕੋਲ ਕੈਨੇਡਾ 'ਚ ਰਹਿਣ ਦਾ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ ਪ੍ਰੀਮੀਅਰ ਡੱਗ ਫੋਰਡ ਨੇ ਇਹ ਕਦਮ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਏ ਇੱਕ ਅਦਾਲਤੀ ਫੈਸਲੇ 'ਚ ਇੱਕ ਅਜਿਹੇ ਵਿਅਕਤੀ ਨੂੰ ਅੰਟਾਰੀਓ ਵਰਕਸ ਦੇ ਤਹਿਤ ਸਰਕਾਰੀ ਮਦਦ ਦੇਣ ਦਾ ਹੁਕਮ ਦਿੱਤਾ ਗਿਆ ਸੀ ਜੋ ਸਾਲਾਂ ਪਹਿਲਾਂ ਅਸਥਾਈ ਵਰਕ ਪਰਮਿਟ 'ਤੇ ਕੈਨੇਡਾ ਆਇਆ ਸੀ ਤੇ ਉਸ ਦਾ ਪਰਮਿਟ ਖਤਮ ਹੋ ਚੁੱਕਾ ਸੀ ਡੱਗਫੋਰਡ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਸਰਕਾਰ ਔਖੇ ਸਮੇਂ 'ਚ ਲੋੜਵੰਦਾਂ ਦੀ ਮਦਦ ਹਮੇਸ਼ਾ ਕਰੇਗੀ ਪਰ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਟੈਕਸਦਾਤਾਵਾਂ ਦਾ ਪੈਸਾ ਨਹੀਂ ਦਿੱਤਾ ਜਾਵੇਗਾ ਸਮਾਜਿਕ ਸੇਵਾਵਾਂ ਦੇ ਮੰਤਰੀ ਮਾਈਕਲ ਪਾਰਸਾ ਨੇ ਦੱਸਿਆ ਕਿ ਅੰਟਾਰੀਓ ਵਰਕਸ ਅਤੇ ਅੰਟਾਰੀਓ ਡਿਸੇਬਿਲਟੀ ਸਪੋਰਟ ਪ੍ਰੋਗਰਾਮ ਦੇ ਨਿਯਮਾਂ 'ਚ ਸੋਧ ਕਰ ਦਿੱਤੀ ਗਈ ਹੈ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਸਿਰਫ ਉਨ੍ਹਾਂ ਲੋਕਾਂ ਲਈ ਵਰਤਿਆ ਜਾਵੇ ਜੋ ਕਾਨੂੰਨੀ ਤੌਰ 'ਤੇ ਕੈਨੇਡਾ 'ਚ ਰਹਿ ਰਹੇ ਨੇ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ ਨਵੇਂ ਨਿਯਮਾਂ 'ਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਦੇ ਨਾਲ ਨਾਲ ਅਸਥਾਈ ਤੌਰ 'ਤੇ ਰਹਿਣ ਵਾਲੇ ਲੋਕ ਜਿਵੇਂ ਕਿ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਵਾਲੇ ਵੀ ਇਸ ਸਰਕਾਰੀ ਸਹਾਇਤਾ ਦੇ ਹੱਕਦਾਰ ਨਹੀਂ ਹੋਣਗੇ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦਾ ਭਵਿੱਖ ਹੁਣ ਸਿਰਫ ਵਪਾਰਕ ਮੁੱਦਾ ਨਹੀਂ ਰਿਹਾ ਸਗੋਂ ਹਜ਼ਾਰਾਂ ਕੈਨੇਡੀਅਨ ਕਾਮਿਆਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਸਵਾਲ ਬਣ ਗਿਆ ਏ ਕੈਨੇਡੀਅਨ ਅਮਰੀਕਨ ਬਿਜ਼ਨਸ ਕੌਂਸਲ ਲਈ ਆਕਸਫੋਰਡ ਇਕਨੋਮਿਕਸ ਦੀ ਤਾਜ਼ਾ ਰਿਪੋਰਟ ਅਨੁਸਾਰ ਸਮਝੌਤਾ ਟੁੱਟਣ ਦੀ ਸੂਰਤ 'ਚ ਕੈਨੇਡਾ ਨੂੰ 1,02,000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਏ ਜਦਕਿ ਦੋਵਾਂ ਦੇਸ਼ਾਂ 'ਚ ਕਰੀਬ 2,14,000 ਨੌਕਰੀਆਂ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਏ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਉਦਯੋਗਾਂ ਨੂੰ ਲੈ ਕੇ ਐ ਜਿਨ੍ਹਾਂ ਦੀਆਂ ਸਪਲਾਈ ਚੇਨਜ਼ ਦਹਾਕਿਆਂ ਤੋਂ ਸਰਹੱਦ ਪਾਰ ਵਪਾਰ ਨਾਲ ਜੁੜੀਆਂ ਨੇ ਆਟੋਮੋਬਾਈਲ ਧਾਤੂ ਮਸ਼ੀਨਰੀ ਇਲੈਕਟ੍ਰੋਨਿਕਸ ਕੈਮੀਕਲ ਅਤੇ ਲੱਕੜ ਕਾਗਜ਼ ਉਦਯੋਗਾਂ ਉੱਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਏ ਅੰਟਾਰੀਓ ਕਿਊਬਿਕ ਮੈਨੀਟੋਬਾ ਤੇ ਨਿਊ ਬ੍ਰੰਜ਼ਵਿਕ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ 'ਚ ਸ਼ਾਮਲ ਨੇ ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ਉੱਤੇ ਨਵੇਂ 50% ਟੈਰਿਫ ਦੀ ਧਮਕੀ ਨੇ ਆਟਵਾ ਲਈ ਸਮਾਂ ਹੋਰ ਘੱਟ ਕਰ ਦਿੱਤਾ ਏ ਕੈਨੇਡਾ ਦੇ ਅਮਰੀਕਾ ਨਾਲ ਵਪਾਰ ਮੰਤਰੀ ਡੋਮਿਨਿਕ ਲੈਬਲਾਂਕ ਅਤੇ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰਿਟ ਵਾਸ਼ਿੰਗਟਨ 'ਚ ਅਮਰੀਕੀ ਵਪਾਰ ਨੁਮਾਇੰਦੇ ਜੈਮਿਸਨ ਗ੍ਰੀਅਰ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਦਾ ਕੇਂਦਰ ਨਵੇਂ ਟੈਰਿਫਸ ਨੂੰ ਰੋਕਣਾ ਅਤੇ ਵਪਾਰਕ ਰਿਆਇਤਾਂ ਦੇ ਬਦਲੇ ਟੈਰਿਫ ਰਾਹਤ ਹਾਸਲ ਕਰਨਾ ਏ ਆਕਸਫੋਰਡ ਇਕਨੋਮਿਕਸ ਦਾ ਅੰਦਾਜ਼ਾ ਏ ਕਿ ਜੇ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਨੂੰ ਕਾਇਮ ਰੱਖਣ ਅਤੇ ਵਪਾਰਕ ਰੁਕਾਵਟਾਂ ਘਟਾਉਣ 'ਚ ਸਫਲਤਾ ਮਿਲਦੀ ਹੈ ਤਾਂ ਕੈਨੇਡਾ 'ਚ ਕਰੀਬ 98,000 ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਨੇ ਇਸ ਲਈ ਆਉਣ ਵਾਲੇ ਦਿਨਾਂ ਦੀ ਵਾਰਤਾ ਕੈਨੇਡਾ ਦੀ ਅਰਥ ਵਿਵਸਥਾ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ ਕੈਨੇਡਾ 'ਚੋਂ ਵੱਡੀ ਗਿਣਤੀ 'ਚ ਡਿਪੋਰਟ ਹੋਣ ਦੇ ਬਾਵਜੂਦ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਦੇ ਮਾਮਲੇ 'ਚ ਵੀ ਭਾਰਤੀ ਸਭ ਤੋਂ ਅੱਗੇ ਨੇ 2026 ਦੇ ਪਹਿਲੇ 6 ਮਹੀਨੇ ਦੌਰਾਨ 40,000 ਤੋਂ ਵੱਧ ਭਾਰਤੀ ਪੱਕੇ ਹੋਣ 'ਚ ਸਫਲ ਰਹੇ ਜਦਕਿ ਡਿਪੋਰਟ ਕੀਤੇ ਭਾਰਤੀ ਲੋਕਾਂ ਦੀ ਗਿਣਤੀ ਸਿਰਫ 3,323 ਬਣਦੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਮਈ ਦੇ ਅੰਤ ਤੱਕ 1,47,260 ਪ੍ਰਵਾਸੀ ਮੁਲਕ 'ਚ ਪੱਕੇ ਹੋਏ ਜਨਵਰੀ ਦੌਰਾਨ 24,415 ਫਰਵਰੀ ਦੌਰਾਨ
29,290, मार्च दौरान 29,630, अप्रैल च 29,800

0: 70 ਤੇ ਮਈ ਚ 34255 ਪ੍ਰਵਾਸੀਆਂ ਨੂੰ ਪਰਮਨੈਂਟ ਰੈਜ਼ੀਡੈਂਸੀ ਨਾਲ ਨਵਾਜ਼ਿਆ ਗਿਆ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਜ਼ਿਕਰ ਕੀਤਾ ਜਾਵੇ ਤਾਂ 10 ਅਗਸਤ ਤੱਕ ਇਮੀਗ੍ਰੇਸ਼ਨ ਵਿਭਾਗ ਕੋਲ 328000 ਅਰਜ਼ੀਆਂ ਵਿਚਾਰ ਅਧੀਨ ਸਨ ਤੇ ਜ਼ਿਆਦਾਤਰ ਮਾਮਲਿਆਂ ਦਾ ਨਿਪਟਾਰਾ 12 ਮਹੀਨੇ ਦੀ ਤੈਅਸ਼ੁਦਾ ਹੱਦ ਦੇ ਅੰਦਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਫੈਮਿਲੀ ਸਪਾਂਸਰਸ਼ਿਪ ਦੇ ਮਾਮਲੇ ਚ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੀ ਅਰਜ਼ੀ ਦਾ ਨਿਪਟਾਰਾ ਹੋਣ ਚ 17 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਪਰ ਕੈਨੇਡਾ ਚ ਪਹਿਲਾਂ ਤੋਂ ਮੌਜੂਦ ਸਪਾਊਸ ਜਾਂ ਕਾਮਨ ਲਾ ਪਾਰਟਨਰਸ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਦੇ ਵਿੱਚ 27 ਮਹੀਨੇ ਲੱਗ ਰਹੇ ਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦਾ ਜ਼ਿਕਰ ਕੀਤਾ ਜਾਵੇ ਤਾਂ ਜੁਲਾਈ ਦੇ ਮੁਕਾਬਲੇ ਪ੍ਰੋਸੈਸਿੰਗ ਸਮੇਂ ਚ 1 ਮਹੀਨੇ ਦਾ ਸੁਧਾਰ ਹੋਇਆ ਹੈ ਅਤੇ 29 ਮਹੀਨੇ ਚ ਅਰਜ਼ੀਆਂ ਦਾ ਨਿਪਟਾਰਾ ਹੋਣ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕੈਨੇਡਾ ਚ ਮੌਜੂਦ 56800 ਜੀਵਨ ਸਾਥੀ ਪੀਆਰ ਮਿਲਣ ਦੀ ਉਡੀਕ ਕਰ ਰਹੇ ਨੇ ਜਦਕਿ ਕੈਨੇਡਾ ਤੋਂ ਬਾਹਰ ਬੈਠੇ ਸਪਾਊਸ ਜਾਂ ਕਾਮਨ ਲਾ ਪਾਰਟਨਰਸ ਦੀ ਗਿਣਤੀ 58000 ਦੱਸੀ ਗਈ ਹੈ ਮਾਪਿਆਂ ਦਾਦਾ ਦਾਦੀਆਂ ਜਾਂ ਨਾਨਾ ਨਾਨੀਆਂ ਨਾਲ ਸੰਬੰਧਿਤ ਅਰਜ਼ੀਆਂ ਦਾ ਅੰਕੜਾ 39000 ਬਣਦਾ ਏ ਕਿ ਜੋ ਕਿ ਜੁਲਾਈ ਦੇ ਮੁਕਾਬਲੇ ਚ 1400 ਦੀ ਕਮੀ ਆਈ ਹੈ ਇਕਨੋਮਿਕ ਮਾਈਗ੍ਰੇਸ਼ਨ ਤਹਿਤ ਪਰਮਾਨੈਂਟ ਰੈਜ਼ੀਡੈਂਸੀ ਵਾਲੀਆਂ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ 225000 ਦੇ ਨੇੜੇ ਬਣਦੀ ਹੈ ਜਿਨ੍ਹਾਂ ਚੋਂ ਕੈਨੇਡੀਅਨ ਤਜਰਬੇ ਵਾਲੇ 59700 ਉਮੀਦਵਾਰ ਮੈਦਾਨ ਚ ਨੇ ਜਦਕਿ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਅਧੀਨ 52400 ਪ੍ਰਵਾਸੀ ਆਪਣੀ ਅਰਜ਼ੀ ਮੁਕੰਮਲ ਹੋਣ ਦੀ ਉਡੀਕ ਚ ਨੇ ਇਨ੍ਹਾਂ ਕੈਟੇਗਰੀਜ਼ ਚ ਪ੍ਰੋਸੈਸਿੰਗ ਸਮਾਂ ਜੁਲਾਈ ਦੇ ਬਰਾਬਰ ਹੀ ਦੱਸਿਆ ਜਾ ਰਿਹਾ ਤੇ ਜ਼ਿਆਦਾ ਉਡੀਕ ਸਮਾਂ ਨਜ਼ਰ ਨਹੀਂ ਆਉਂਦਾ ਦੂਜੇ ਪਾਸੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਅਧੀਨ ਉਡੀਕ ਸਮਾਂ 1 ਮਹੀਨਾ ਵਧਿਆ ਤੇ 11800 ਐਨਹੈਂਸਡ ਐਪਲੀਕੇਸ਼ਨ ਜਦਕਿ 1,02,400 ਬੇਸ ਐਪਲੀਕੇਸ਼ਨ ਇਮੀਗ੍ਰੇਸ਼ਨ ਮਹਿਕਮੇ ਕੋਲ ਵਿਚਾਰ ਅਧੀਨ ਨੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਚ ਸਥਿਤ ਇਕ ਵਾਲਮਾਰਟ ਸਟੋਰ ਅੰਦਰ ਖਰੀਦਦਾਰੀ ਕਰਨ ਆਏ ਪੰਜਾਬੀ ਨੌਜਵਾਨ ਤੇ ਇਕ ਕੈਨੇਡੀਅਨ ਵਿਅਕਤੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਹਮਲੇ ਦੌਰਾਨ ਨੌਜਵਾਨ ਦੇ ਨੱਕ ਤੇ ਜ਼ੋਰਦਾਰ ਮੁੱਕਾ ਮਾਰਿਆ ਗਿਆ ਜਿਸ ਨਾਲ ਉਹ ਫਰਸ਼ ਤੇ ਡਿੱਗ ਪਿਆ ਅਤੇ ਕਰੀਬ 20 ਮਿੰਟ ਤੱਕ ਉਥੇ ਹੀ ਦਰਦ ਨਾਲ ਤੜਫਦਾ ਰਿਹਾ ਇਸ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਦਸਤਾਰ ਵੀ ਲੈ ਗਈ ਇਹ ਘਟਨਾ 9 ਅਗਸਤ ਦੀ ਦੱਸੀ ਜਾ ਰਹੀ ਹੈ ਜਿਸ ਦੀ ਵੀਡੀਓ ਯਾਦਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸਟੋਰ ਅੰਦਰ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਕੈਨੇਡੀਅਨ ਨੌਜਵਾਨ ਸਿੱਖ ਨੌਜਵਾਨ ਨੂੰ ਧੱਕਾ ਦਿੰਦਾ ਹੈ ਧੱਕਾ ਲੱਗਣ ਕਾਰਨ ਉਸ ਦੀ ਦਸਤਾਰ ਅਤੇ ਕੇਸ ਖੁੱਲ੍ਹ ਜਾਂਦੇ ਨੇ ਜਦੋਂ ਪੰਜਾਬੀ ਨੌਜਵਾਨ ਆਪਣੇ ਕੇਸ ਸੰਭਾਲਦਿਆਂ ਧੱਕਾ ਮਾਰਨ ਦਾ ਕਾਰਨ ਪੁੱਛਦਾ ਹੈ ਤਾਂ ਦੋਸ਼ੀ ਉਸ ਤੇ ਦੁਬਾਰਾ ਹਮਲਾ ਕਰ ਦਿੰਦਾ ਹੈ ਹਮਲਾ ਹੁੰਦੇ ਹੀ ਸਿੱਖ ਨੌਜਵਾਨ ਨੇੜੇ ਪੰਜਾਬੀ ਭਾਈਚਾਰੇ ਦੇ ਲੋਕ ਇਕੱਠੇ ਹੋਣ ਲੱਗੇ ਜਿਸ ਨੂੰ ਦੇਖ ਕੇ ਕੈਨੇਡੀਅਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਮੌਜੂਦ ਪੰਜਾਬੀਆਂ ਨੇ ਜ਼ਖਮੀ ਨੌਜਵਾਨ ਨੂੰ ਸੰਭਾਲਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸਥਾਨਕ ਲੋਕਾਂ ਦਾ ਦੋਸ਼ ਹੈ ਕਿ 10 ਤੋਂ ਵੱਧ ਵਾਰ ਕਾਲ ਕਰਨ ਤੇ ਬਾਵਜੂਦ 1 ਘੰਟੇ ਤੱਕ ਕੈਨੇਡਾ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਜਿਸ ਕਾਰਨ ਲੋਕਾਂ 'ਚ ਪੁਲਿਸ ਦੀ ਲਾਪਰਵਾਹੀ ਨੂੰ ਲੈ ਕੇ ਕਾਫੀ ਰੋਸ ਹੈ ਕੈਨੇਡਾ ਦੀ ਨਾਗਰਿਕਤਾ ਦਾ ਸਰਟੀਫਿਕੇਟ ਲੈਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ 10 ਅਗਸਤ ਤੱਕ ਦੇ ਨਵੇਂ ਅੰਕੜਿਆਂ ਮੁਤਾਬਕ ਹੁਣ ਇਸ ਸਰਟੀਫਿਕੇਟ ਨੂੰ ਮਿਲਣ ਦੇ ਵਿੱਚ 25 ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ ਇਸ ਤੋਂ ਪਹਿਲਾਂ ਜੁਲਾਈ 'ਚ ਇਹ ਸਮਾਂ 19 ਮਹੀਨੇ ਅਤੇ ਮਈ 'ਚ ਸਿਰਫ 12 ਮਹੀਨੇ ਸੀ ਇਸ ਦਾ ਮਤਲਬ ਹੈ ਕਿ ਪਿਛਲੇ 3 ਮਹੀਨਿਆਂ 'ਚ ਇੰਤਜ਼ਾਰ ਦਾ ਸਮਾਂ ਦੁੱਗਣਾ ਹੋ ਗਿਆ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਬਾਕੀ ਪਈਆਂ ਅਰਜ਼ੀਆਂ ਦੀ ਗਿਣਤੀ ਵੀ ਪਹਿਲੀ ਵਾਰ 1,00,000 ਤੋਂ ਪਾਰ ਹੋ ਗਈ ਹੈ ਹੁਣ ਤੱਕ ਲਗਭਗ 1,21,800 ਲੋਕ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਜੋ ਕਿ ਜੁਲਾਈ ਦੇ ਮੁਕਾਬਲੇ 22% ਜ਼ਿਆਦਾ ਨੇ 15 ਦਸੰਬਰ 2025 ਨੂੰ ਕੈਨੇਡਾ ਸਰਕਾਰ ਨੇ ਨਿਯਮਾਂ 'ਚ ਇੱਕ ਵੱਡਾ ਬਦਲਾਅ ਕੀਤਾ ਸੀ ਇਸ ਤਹਿਤ ਜੇਕਰ ਕਿਸੇ ਵਿਅਕਤੀ ਦੇ ਵੱਡ ਵਡੇਰੇ ਕੈਨੇਡਾ ਦੇ ਨਾਗਰਿਕ ਸਨ ਤਾਂ ਉਹ ਵੀ ਕੈਨੇਡਾ ਦੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ ਇਸ ਨਵੇਂ ਨਿਯਮ ਤੋਂ ਬਾਅਦ ਲੱਖਾਂ ਅਮਰੀਕੀਆਂ ਨੇ ਕੈਨੇਡਾ ਦੀ ਨਾਗਰਿਕਤਾ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਸਰਕਾਰ ਕੋਲ ਅਰਜ਼ੀਆਂ ਦਾ ਪਹਾੜ ਖੜਾ ਹੋ ਗਿਆ ਜੂਨ 2026 'ਚ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਗਏ ਕੁਝ ਸਰਟੀਫਿਕੇਟਸ ਦੀ ਜਾਂਚ ਕਰਨ ਲਈ ਨਵੀਆਂ ਅਰਜ਼ੀਆਂ ਤੇ ਕੰਮ ਰੋਕ ਦਿੱਤਾ ਸੀ ਹਾਲਾਂਕਿ 30 ਜੂਨ ਨੂੰ ਇਹ ਜਾਂਚ ਪੂਰੀ ਹੋ ਗਈ ਅਤੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਪਰ ਇਸ ਨਾਲ ਅਰਜ਼ੀਆਂ ਦੀ ਪੈਂਡੈਂਸੀ ਹੋਰ ਵੱਧ ਗਈ ਜੇਕਰ ਕੋਈ ਵਿਅਕਤੀ ਅੱਜ ਅਰਜ਼ੀ ਦਿੰਦਾ ਏ ਤਾਂ ਉਸ ਨੂੰ ਆਪਣਾ ਨਾਗਰਿਕਤਾ ਸਰਟੀਫਿਕੇਟ ਅਤੇ ਪਾਸਪੋਰਟ ਲੈਣ ਲਈ 2 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਏ ਵਿਭਾਗ ਦਾ ਕਹਿਣਾ ਹੈ ਕਿ ਅਰਜ਼ੀ ਦੇਣ 'ਚ ਦੇਰੀ ਕਰਨ ਨਾਲ ਇੰਤਜ਼ਾਰ ਦਾ ਸਮਾਂ ਹੋਰ ਵੱਧ ਸਕਦਾ ਏ ਇਸ ਲਈ ਜਿਨ੍ਹਾਂ ਦੇ ਬਜ਼ੁਰਗ ਕੈਨੇਡਾ ਦੇ ਨਾਗਰਿਕ ਸਨ ਉਹ ਸਮੇਂ ਸਿਰ ਅਰਜ਼ੀ ਦੇ ਸਕਦੇ ਨੇ
1: ਸੋ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਤੁਸੀਂ ਸੁਣ ਰਹੇ ਹੋ ਜੀ ਤੇ ਉਹਦੇ ਨਾਲ ਨਾਲ ਕੁਛ ਇੱਕ ਰਮੇਸ਼ ਜੀ ਤੇ ਮੈਂ ਵੀ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਤਿਆਰ ਕੀਤੀਆਂ ਆਪਾਂ ਉਹਨਾਂ ਤੋਂ ਵੀ ਨਜ਼ਰ ਮਾਰ ਲੈਂਦੇ ਹਾਂ ਫਿਰ ਬਾਕੀ ਦੀਆਂ ਖਬਰਾਂ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਹੁੰਦਾ ਤੇ ਇਹਦੇ 'ਚ ਖਬਰਾਂ ਤੇ ਨਾਲ ਦੀ ਨਾਲ ਚੱਲਦੀਆਂ ਰਹਿਣ ਤੇ ਚੰਗੀਆਂ ਰਹਿੰਦੀਆਂ ਜੀ ਰਮੇਸ਼ ਜੀ
2: ਜਿਹੜੀ ਅਸੀਂ ਬੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਸ਼ੁਰੂ ਵੀ ਕੀਤਾ ਸੀਗਾ ਕਿ ਜਿਹੜਾ

0: ਪਹਿਲਾ ਹਫ਼ਤਾ ਜਾਂ ਜਿਹੜਾ ਔਗਸਟ ਦਾ ਤੁਸੀਂ ਕਹਿ ਲਓ ਕਿ 10 ਤੋਂ ਲੈ ਕੇ 15 ਤੱਕ ਜਾਂ 16 ਤੱਕ ਇੱਥੇ ਜਿਹੜਾ ਟਾਈਮ ਹੁੰਦਾ ਕੈਨੇਡਾ ਦੇ ਵਿੱਚ, ਕਿਉਂਕਿ ਉੱਥੇ ਪਾਕਿਸਤਾਨੀ ਭਾਈਚਾਰਾ, ਹਿੰਦੁਸਤਾਨੀ ਭਾਈਚਾਰਾ, ਇਹ ਸਾਰੀ ਕਮਿਊਨਿਟੀਆਂ ਰਲ ਮਿਲ ਕੇ ਜਿਵੇਂ ਆਪਣੇ ਦੋਵੇਂ ਮੁਲਕਾਂ ਦੀ ਆਜ਼ਾਦੀ ਦੇ ਦਿਵਸ, ਆਜ਼ਾਦੀ ਦੇ ਦਿਨ ਮਨਾਉਂਦੀਆਂ ਨੇ, ਉਹ ਇੱਕ ਵੇਖਣ ਵਾਲੀ ਗੱਲ ਹੁੰਦੀ ਹੈ। ਕਿਉਂਕਿ ਅਸੀਂ ਜਦੋਂ ਵੱਖ ਵੱਖ ਰਹਿੰਦੇ ਹਾਂ, ਪਾਕਿਸਤਾਨ 'ਚ ਰਹਿੰਦੇ ਹਾਂ ਜਾਂ ਹਿੰਦੁਸਤਾਨ 'ਚ ਰਹਿੰਦੇ ਹਾਂ ਜਾਂ ਭਾਰਤ 'ਚ ਰਹਿੰਦੇ ਹਾਂ, ਅਤੇ ਉੱਥੇ ਇਹ ਜਿਹੜੀ ਫੀਲਿੰਗ ਹੈ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ, ਕਿਉਂਕਿ ਪਾਕਿਸਤਾਨ ਇੱਕ ਅਲੱਗ ਮੁਲਕ ਹੈ ਅਤੇ ਹਿੰਦੁਸਤਾਨ ਇੱਕ ਅਲੱਗ ਮੁਲਕ ਹੈ। ਇੱਕ ਦੋਵੇਂ ਮੁਲਕ ਜਿਹੜੇ ਨੇ ਉਹਨਾਂ ਦਾ ਜਿਹੜਾ ਸੰਗਮ ਹੈ, ਉਹਨਾਂ ਦਾ ਜਿਹੜਾ ਮਿਲਾਪ ਹੈ, ਉਹ ਸਾਨੂੰ ਕੈਲਗਰੀ ਜਾਂ ਕੈਨੇਡਾ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਵੇਖਣ ਨੂੰ ਮਿਲਦਾ। ਕਿਉਂਕਿ ਅਸਲ ਦੇ ਵਿੱਚ ਤਾਂ ਇੱਕੋ ਜਿਹਾ ਸੱਭਿਆਚਾਰ ਹੈ, ਕਈ ਥਾਵਾਂ 'ਤੇ ਬੋਲੀਆਂ ਇੱਕੋ ਜਿਹੀਆਂ ਨੇ, ਰਹਿਣਾ ਸਹਿਣਾ ਖਾਣਾ ਪੀਣਾ ਸਭ ਇੱਕੋ ਜਿਹਾ, ਔਰ ਮਿਜਾਜ਼ ਜਿਹੜਾ ਗੱਲ ਕਰਨ ਦਾ ਜਾਂ ਤੁਰਨ ਦਾ ਜਾਂ ਆਪਣੀ ਜ਼ਿੰਦਗੀ ਬਤੀਤ ਕਰਨ ਦਾ, ਉਹ ਬਹੁਤ ਜ਼ਿਆਦਾ ਇੱਕੋ ਜਿਹਾ, ਖਾਸ ਕਰਕੇ ਪੰਜਾਬ ਦਾ। ਜੇ ਅਸੀਂ ਜ਼ਿਆਦਾ ਸਿੰਧ ਦੀ ਉੱਧਰ ਵੀ ਗੱਲ ਕਰ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ, ਅਤੇ ਉਹ ਸਾਨੂੰ ਈਵਨ ਕਈ ਬੰਗਾਲੀ ਵੀ ਸਾਨੂੰ ਮਿਲ ਜਾਂਦੇ ਨੇ, ਜਿਹੜੇ ਉਹ ਪਹਿਲਾਂ ਪਾਕਿਸਤਾਨ ਸੀ ਅਤੇ ਹੁਣ ਬੰਗਲਾਦੇਸ਼ ਹੋ ਗਿਆ, ਉਹਦੇ 'ਚ ਵੀ ਤੁਹਾਨੂੰ ਕਾਫੀ ਇਹੋ ਜਿਹੇ ਬੰਦੇ ਮਿਲ ਜਾਂਦੇ ਨੇ। ਯਾਨੀ ਕਿ ਰਲ ਮਿਲ ਕੇ ਇੱਕ ਬਹੁਤ ਵਧੀਆ ਜਿਹਾ ਰੰਗ ਕ੍ਰੀਏਟ ਹੋ ਜਾਂਦਾ, ਅਤੇ ਆਪਣੇ ਪੁਰਾਣੇ ਜਿਹੜੇ ਉਹ ਸਮੇਂ ਸਨ, ਚੰਗੇ ਸਮੇਂ ਸਨ, ਉਹਨਾਂ ਦੀਆਂ ਗੱਲਾਂ ਕਾਫੀ ਜ਼ਿਆਦਾ ਕੀਤੀਆਂ ਜਾਂਦੀਆਂ ਨੇ, ਔਰ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਿ ਜਿਹੜਾ ਉਹ ਜਦੋਂ ਅਸੀਂ ਆਪਣੇ ਆਪਣੇ ਮੁਲਕਾਂ 'ਚ ਰਹਿੰਦੇ ਹਾਂ, ਯਾਨੀ ਕੈਨੇਡਾ ਤੋਂ ਅਲੱਗ, ਅਤੇ ਉੱਥੇ ਜਿਹੜਾ ਇੱਕ ਸਾਡੀ ਉਹ ਫੀਲਿੰਗ ਹੁੰਦੀ ਹੈ ਉਹ ਬੜੀ ਵੱਖਰੀ ਜਿਹੀ ਹੁੰਦੀ ਹੈ, ਲੇਕਿਨ ਇੱਥੇ ਆ ਕੇ ਉਹ ਫੀਲਿੰਗ ਮੈਨੂੰ ਲੱਗਦਾ ਕਿ ਜਿਹੜੀ ਅਸਲ ਦੇ ਵਿੱਚ ਛਿਪੀ ਹੋਈ ਫੀਲਿੰਗ ਹੁੰਦੀ ਹੈ ਉਹ ਸਾਰੀ ਇੱਥੇ ਆ ਕੇ ਬਾਹਰ ਆ ਜਾਂਦੀ ਹੈ, ਡੁੱਲ ਪੈਂਦੀ ਹੈ, ਅਤੇ ਇੱਕ ਦੂਜੇ ਨਾਲ ਜੱਫੀਆਂ ਪਾਉਣੀਆਂ। ਹਾਲਾਂਕਿ ਇੱਕ ਹਿੰਦੁਸਤਾਨੀ ਪਾਕਿਸਤਾਨੀ ਦੇ ਜਿਹੜਾ ਉਹ ਯੋਮੇ ਆਜ਼ਾਦੀ 'ਚ ਜਾਵੇ ਅਤੇ ਇੱਕ ਪਾਕਿਸਤਾਨੀ ਹਿੰਦੁਸਤਾਨ ਦੀ ਯੋਮੇ ਆਜ਼ਾਦੀ 'ਚ ਆਵੇ, ਇਹ ਬੜਾ ਘੱਟ ਦੇਖਣ ਨੂੰ ਮਿਲ ਸਕਦਾ, ਉੱਥੇ ਤਾਂ ਮਿਲ ਹੀ ਨਹੀਂ ਸਕਦਾ, ਲੇਕਿਨ ਇੱਥੇ ਬੜਾ ਆਮ ਹੈ, ਔਰ ਦੂਜੇ ਇੱਕ ਦੂਜੇ ਦੀ ਕਦਰ ਕਰਦੇ ਨੇ, ਉਹਦੀ ਰਿਸਪੈਕਟ ਕਰਦੇ ਨੇ, ਇੱਕ ਦੂਜੇ ਦੇ ਜਿਹੜਾ ਰਿਪਬਲਿਕ ਡੇ ਹੈ ਉਹਦੇ 'ਚ ਪਾਰਟੀਸਪੇਟ ਵੀ ਕਰਦੇ ਨੇ, ਕਿਉਂਕਿ ਇਹ ਇੱਕ ਬੜੀ ਵੱਡੀ ਸਦਾਕਤ ਹੈ, ਇਹ ਬੜੀ ਵੱਡੀ ਸੱਚਾਈ ਹੈ ਕਿ ਦੋਨੋਂ ਮੁਲਕ ਪਹਿਲਾਂ ਭਰਾ ਸਨ, ਫਿਰ ਵੱਢ ਉਹਨਾਂ 'ਚ ਵੰਡ ਪੈ ਗਈ, ਅਲੱਗ ਅਲੱਗ ਹੋ ਗਏ, ਲੇਕਿਨ ਉਹਦਾ ਮਤਲਬ ਇਹ ਥੋੜ੍ਹਾ ਕਿ ਤੁਸੀਂ ਦਿਲਾਂ ਤੋਂ ਦੂਰ ਹੋ ਗਏ ਹੋ, ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਚੀਜ਼ਾਂ ਜਾਂਦੀਆਂ ਰਹਿੰਦੀਆਂ ਨੇ, ਉਹ ਇਹੋ ਜਿਹੀ ਸਾਰੇ ਇੱਕ ਜਿਹੜੀ ਫੀਲਿੰਗ ਹੈ ਉਹ ਬੜੀ ਦੇਖਣ ਨੂੰ ਮਿਲੀ, ਅਤੇ ਬਾਕੀ ਰਜੀ ਨੇ ਵੀ ਮਹਿਸੂਸ ਕੀਤਾ ਹੋਇਆ।
1: ਬਿਲਕੁਲ ਜੀ, ਬਹੁਤ ਵਧੀਆ। ਮੈਂ ਤਾਂ ਕਈ ਲੰਬੇ ਸਮੇਂ ਤੋਂ ਮੈਂ ਪਹਿਲਾਂ ਵੀ ਕਹਿੰਦਾ ਰਹਿੰਦਾ ਵੀ ਮੇਰੇ ਪਾਕਿਸਤਾਨੀ ਕਮਿਊਨਿਟੀ 'ਚ ਜ਼ਿਆਦਾ ਦੋਸਤ।
0: ਹਾਂ ਬਿਲਕੁਲ, ਮੈਂ ਦੇਖੇ ਨੇ ਤੁਹਾਡੇ ਜ਼ਿਆਦਾ ਦੋਸਤ ਨੇ,
1: ਉਹਨਾਂ ਦੇ ਨਾਲ ਕਿਉਂਕਿ ਕਈ ਵਾਰੀ ਮੇਲ ਮਿਲਾਪ ਲੱਗੇ ਰਹਿੰਦੇ ਨੇ ਜਾਂ ਉਹ ਫੋਨ,
0: ਤੁਹਾਡੇ ਕਰਕੇ ਹੁਣ ਮੇਰੇ ਕਾਫੀ ਦੋਸਤ ਹੋ ਗਏ ਨੇ।
1: ਹਾਂ ਜੀ, ਪਰ ਸਾਨੂੰ ਜੀ, ਅਤੇ ਇੱਕ ਰਮੇਸ਼ ਜੀ ਇੱਕ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਵੀ ਫਰਾਈਡੇ ਨੂੰ ਇੱਕ ਮੁੰਡਾ ਡਿਵੋਂਟੇ ਟ੍ਰੈਵਰਸ ਨਾਂ ਦਾ ਮੁੰਡਾ ਸੀਗਾ ਜੀ, 22 ਸਾਲਾਂ ਦਾ, ਜਿਹੜਾ ਕਿ ਪਹਿਲਾਂ ਵੀ ਕਈ ਚਾਰਜਿਸ 'ਚ ਲੱਭੇ ਜਾ ਰਿਹਾ ਉਹਨੂੰ
0: ਜੀ,
1: ਮਤਲਬ ਉੱਤੇ ਅਸੋਲਟ ਦੇ ਕਈ ਚਾਰਜਿਸ ਉਹ ਤਾਂ ਆਲਰੇਡੀ ਨੇ, ਅਤੇ ਇਹਨੇ ਤਿੰਨ ਬੰਦਿਆਂ ਨੂੰ ਅਸੋਲਟ ਕੀਤਾ ਸੀ ਫਰਾਈਡੇ ਨੂੰ ਇੱਕ ਸਲੂਨ ਦੇ ਵਿੱਚ, ਸਾਊਥ ਵੈਸਟ ਵਾਲਾ ਜਿਹੜਾ ਸਲੂਨ ਹੈ 219 10th Avenue ਸਾਊਥ ਵੈਸਟ 'ਤੇ, 11:40 ਦੀ ਰਾਤ ਦੀ ਗੱਲ ਹੈ। ਆਫਟਰ ਰਿਸੀਵਿੰਗ ਰਿਪੋਰਟ ਜਿਹੜੀ ਹੈ ਇਹ ਮਿਲੀ ਹੈ CPS ਵਾਲਿਆਂ ਨੂੰ, ਅਤੇ 5'10" ਹਾਈਟ ਦਾ ਮੁੰਡਾ ਜੀ, ਕਰਲੀ ਜਿਹੇ ਵਾਲ ਇਹਨੇ ਰੱਖੇ ਆ, ਮਤਲਬ ਬਰਾਊਨ ਕਾਲੇ ਵਾਲ ਨੇ ਅਤੇ ਬਰਾਊਨ ਅੱਖਾਂ ਇਹਦੀਆਂ, 5'10" ਹਾਈਟ ਦਾ ਹੈ। ਅਤੇ ਇਹ ਜੇ ਕਿਸੇ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਮਿਲੇ ਤਾਂ ਤੁਸੀਂ 403-266-1234 ਜਾਂ 1-800-222-8477 ਅਤੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਪੁਲਿਸ ਦੇ ਨਾਲ। 22 ਸਾਲਾਂ ਇਹ ਨੌਜਵਾਨ ਹੈ ਜੀ, ਡਿਵੋਂਟੇ ਟ੍ਰੈਵਰਸ ਇਹਦਾ ਨਾਂ ਹੈ। ਸੋ ਇਹ ਤਿੰਨ ਅਦਰ ਡਾਊਨ ਟਾਊਨ ਦੇ ਜਿਹੜੇ ਬਾਰ ਦੇ ਵਿੱਚ ਇੰਸੀਡੈਂਟ ਹੋਏ ਜਿੱਥੇ ਇਹਨਾਂ ਨੇ ਤੀਨ ਨੂੰ ਸਟੈਬ ਕੀਤਾ, ਜੋ ਇੱਕ ਸੀਰੀਅਸ ਕੰਡੀਸ਼ਨ ਦੇ ਵਿੱਚ ਹੋਸਪਿਟਲ ਵੀ ਖੜਿਆ ਗਿਆ ਉਹਨੂੰ ਜੀ।
0: ਇਸ ਮੰਦਭਾਗੀ ਖਬਰ ਦੇ ਨਾਲ ਨਾਲ ਇੱਕ ਖਬਰ ਇਹ ਵੀ ਆਈ ਹੈ ਜੀ ਕਿ ਹੁਣ ਤੱਕ ਕੋਈ 22 ਬੰਦੇ ਜਿਹੜੇ ਨੇ ਉਹ ਰੋਡ ਐਕਸੀਡੈਂਟਸ ਦੇ ਵਿੱਚ ਮਰ ਗਏ ਨੇ, ਜਿਹਨਾਂ 'ਚੋਂ ਕੁਛ ਪੈਦਲ ਚੱਲਣ ਵਾਲੇ ਨੇ, ਕੁਛ ਡਰਾਈਵਿੰਗ ਦੇ ਵਿੱਚ ਨੇ, ਔਰ ਇਹ ਡਾਟਾ ਜਿਹੜਾ ਉਹ ਪੁਲਿਸ ਇਨਵੈਸਟੀਗੇਸ਼ਨ ਨੇ ਦਿੱਤਾ, ਜਿਹੜਾ ਕਿ ਬਹੁਤ ਮਤਲਬ ਇੱਥੇ ਖਤਰਨਾਕ ਮੰਨਿਆ ਜਾ ਰਿਹਾ ਕਿ ਇਹੋ ਜਿਹੀ ਗੱਲਾਂ ਬੜੀਆਂ ਘੱਟ ਹੁੰਦੀਆਂ ਨੇ, ਕਿਉਂ ਵੱਧ ਰਹੀਆਂ ਨੇ।
1: ਅਤੇ ਇਹਦੇ ਨਾਲ ਨਾਲ 15 ਅਗਸਤ ਦੀ ਖਬਰ ਹੈ ਜੀ ਕੱਲ੍ਹ ਦੀ, ਜਿਹੜੀ ਦੱਸਦੇ ਹਾਂ ਆਪਾਂ
0: ਜੀ।
1: ਕੈਲਗਰੀ ਪੁਲਿਸ ਦੇ ਰਿਪੋਰਟ ਕੀਤਾ ਵੀ ਇੱਕ ਆਦਮੀ ਜਿਹੜਾ ਉਹ ਸਿੰਗਲ ਵਹੀਕਲ ਕੁਲੀ ਕੁਲੀਜਨ ਜਿਹੜੀ ਹੈ ਸ਼ਾਮ ਨੂੰ 8:00 14 ਅਗਸਤ ਦੀ ਰਾਤ ਨੂੰ ਹੀ ਰਿੰਗ ਰੋਡ ਦੇ ਉੱਤੇ, ਜਿਹੜੀ ਕਿ 90 Avenue ਸਾਊਥ ਵੈਸਟ ਵਾਲੇ ਪਾਸੇ ਜਾਂਦੀ ਹੈ, ਉਧਰਲੇ ਪਾਸੇ

0: ਜਾਂਦੇ ਮਿਲੀ ਤੇ ਮੰਨਿਆ ਜਾ ਰਿਹਾ ਵੀ ਇਹ 2005 ਦੀ ਜਿਹੜੀ ਪੁਆਇੰਟ ਗ੍ਰੈਂਡ ਏਐਮ ਵਾਸ ਬੀਇੰਗ ਡਰਿਵਨ
1: ਜੀ
0: ਐਂਡ ਐਕਸਟ੍ਰੈਕਟਡ ਫਰੋਮ ਦਾ ਵਹੀਕਲ ਐਂਡ ਟੇਕਨ ਟੂ ਹੋਸਪਿਟਲ ਜਦੋਂ ਐਕਸੀਡੈਂਟ ਹੋਇਆ ਤੇ ਐਟ ਦਿਸ ਟਾਈਮ ਪੁਲਿਸ ਨੂੰ ਕੁਛ ਇਨਫੋਰਮੇਸ਼ਨ ਨਹੀਂ ਬਟ ਇਹ ਹੈ ਵੀ ਇਹ ਸਿੰਗਲ ਜਿਹੜਾ ਬੰਦਾ ਇਹ ਮਾਰਿਆ ਗਿਆ ਜੀ ਉੱਥੇ
1: ਤੇ ਇੱਕ ਐਲਗੀ ਜਿਹੜੀ ਹੈ ਜੀ ਕਿਉਂਕਿ ਅੱਜ ਕੱਲ ਸਾਰੇ ਲੋਕੀ ਲੇਕਸ ਤੇ ਜਾ ਰਹੇ ਨੇ ਤੇ ਉੱਥੇ ਇੱਕ ਐਲਗੀ ਦਾ ਤੁਸੀਂ ਕਹਿ ਲਓ ਕਿ ਪ੍ਰਕੋਪ ਪ੍ਰਗਟ ਹੋਇਆ ਉਹ ਇੱਕ ਬਲੂ ਤੇ ਹਰੇ ਰੰਗ ਦੀ ਐਲਗੀ ਜਿਹੜੀ ਹੈ ਉਹ ਉਹਨੇ ਸਾਰੀਆਂ ਲੇਕਸ ਨੂੰ ਕਾਫੀ ਜ਼ਿਆਦਾ ਆਪਣੇ ਜ਼ਦ ਚ ਲੈ ਲਿਆ ਤੇ ਉਹਦੇ ਬਾਰੇ ਇੱਕ ਕੈਲਗਰੀ ਦੀ ਹੀ ਕੰਪਨੀ ਹੈ ਜਿਹਨੇ ਉਹਦਾ ਇਲਾਜ ਵਾਸਤੇ ਵੀ ਮੈਡੀਸਨ ਕੱਢੀ ਹੈ ਤੇ ਉਹਦਾ ਇੱਕ ਰਿਸਰਚ ਵੀ ਚੱਲ ਰਿਹਾ ਆਨਲਾਈਨ ਸੈਟੇਲਾਈਟ ਦੇ ਰਾਹੀਂ ਉਹਦਾ ਰਿਸਰਚ ਵੀ ਕੀਤਾ ਜਾ ਰਿਹਾ ਔਰ ਕੀਤਾ ਜਾ ਸਕਦਾ ਤੇ ਇਹ ਵੀ ਖ਼ਬਰ ਹੈ ਜਿਹੜੀ ਆਮ ਬੰਦੇ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਅਵੇਅਰ ਰਹਿਣ ਕਿ ਜਿਹੜੀ ਐਲਗੀ ਦਾ ਉਹ ਲੇਕਸ ਦੇ ਆਲੇ ਦੁਆਲੇ ਕਾਫੀ ਪਾਈ ਜਾ ਰਹੀ ਹੈ
0: ਅੱਜ ਕੱਲ੍ਹ ਜਿਹੜੀਆਂ ਜੀ ਕੁਛ ਖ਼ਬਰਾਂ ਜਿਹੜੀਆਂ ਆਪਾਂ ਕਰ ਰਹੇ ਸੀਗੇ ਵੀ ਵੈਸੇ ਪਹਿਲੇ ਅਰਥ ਵਿੱਚ ਮੈਂ ਮੋਸਟਲੀ ਜਿਹੜੀ ਪ੍ਰੋਗਰਾਮ ਦੀ ਗੱਲਬਾਤ ਕੀਤੀ ਸੀਗੀ ਵੀ ਕਿਸ ਤਰੀਕੇ ਨਾਲ ਲੱਖਾਂ ਲੋਕਾਂ ਨੂੰ ਹਿਟਲਰ ਨੇ ਮਾਰਿਆ ਸੀਗਾ ਜੀ ਅਤੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਜੁਹੀਦੀ ਨੇ ਜਾਂ ਜਿਹੜੀ ਹੈ ਨਾ ਇਹਨਾਂ ਦਾ ਜਿਹੜਾ ਸਟਰਗਲ ਦਾ ਜਾਂ ਪਹਿਲਾਂ ਤੋਂ ਜਾਂ ਬਾਅਦ ਤੋਂ ਕਾਊਂਟ ਕੀਤਾ ਵੀ ਕਿਸ ਗੱਲ ਕਰਕੇ ਲੜਾਈ ਹੁੰਦੀ ਉਹ ਸਾਰਾ ਮਸਜਿਦ ਦੇ ਬਾਰੇ ਵੀ ਗੱਲਬਾਤ ਜਿਹੜੀ ਸਾਹਮਣੇ ਲੈ ਕਹਿੰਦੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਆਪਾਂ ਡਿਸਕਸ ਕੀਤੀਆਂ ਬਟ ਉਹਦੇ ਨਾਲ ਨਾਲ ਇੱਕ ਇੰਪੈਕਟ ਇਹ ਵੀ ਦੇਖਣ ਨੂੰ ਮਿਲਦਾ ਵੀ ਜਿਹੜਾ ਮੁਸਲਿਮ ਭਾਈਚਾਰੇ ਦੇ ਨਾਲ ਇਸਲਾਮੋਫੋਬੀਆ ਟਾਈਪ ਜਿਹੜੀ ਹੈ ਨਾ ਉਹ ਤੋਂ ਸ਼ੁਰੂ ਹੋ ਜਾਂਦਾ ਅਤੇ ਹੁਣ ਉਹਦਾ ਅਸਰ ਕੀ ਪੈ ਰਿਹਾ ਵੀ ਜਦੋਂ ਕੁਛ ਇੱਕ ਲੋਕ ਜਿਹੜੇ ਨੇ ਉਹ ਗਲਤ ਤਰੀਕੇ ਨਾਲ ਕੰਮ ਕਰ ਦਿੰਦੇ ਆ ਪੈਸੇ ਇਕੱਠੇ ਕਰਕੇ ਅਤੇ ਅਗੇਂਸਟ ਐਜ਼ ਏ ਟੈਰਰਿਸਟ ਔਰਗਨਾਈਜੇਸ਼ਨ ਦੇ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਜੋ ਵੀ ਹੈ ਅਤੇ ਉਸ ਸਿਲਸਿਲੇ ਦੇ ਵਿੱਚ ਹੁਣ ਇਹ ਸਾਰੀ ਜਿਹੜੀ ਫੰਡਿੰਗ ਹੈ ਉਹ ਬੜੀ ਰੁਕਦੀ ਜਾ ਰਹੀ ਹੈ ਅਤੇ ਉਹਦਾ ਅਸਰ ਕਹਿੰਦੇ ਵੀ ਦੇਖਣ ਨੂੰ ਮਿਲਦਾ ਵੀ ਐਂਟੀ ਟੈਰਰਿਜ਼ਮ ਮੈਜਰਸ ਕਰਕੇ ਜਿਹੜਾ ਇਹ ਮੁਸਲਿਮ ਚੈਰਿਟੀਜ਼ ਨੂੰ ਸਪੈਸ਼ਲੀ ਹਿਊਮੈਨਟੇਰੀਅਨਸ ਐਫਰਟਸ ਕਰਨ ਵਾਸਤੇ ਰੋਕ ਲੱਗ ਰਹੀ ਹੈ ਸੋ ਇਹ ਨਵੀਂ ਸਟੱਡੀ ਆਈ ਹੈ ਸਾਹਮਣੇ ਅਤੇ ਹੁਣ ਕਰੇਗਾ ਕੋਈ ਤਾਂ ਭਰੇਗਾ ਕੋਈ
1: ਹਾਂ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਬਿਲਕੁਲ
0: ਇਨਸਾਨੀਅਤ ਦੇ ਐਫਰਟਸ ਜਿਹੜੇ ਲੋਕੀ ਇੱਥੋਂ ਪੈਸੇ ਇਕੱਠੇ ਕਰ ਕਰਕੇ ਜਾਂ ਚੀਜ਼ਾਂ ਇਕੱਠੀਆਂ ਕਰਕੇ ਭੇਜਣਾ ਚਾਹੁੰਦੇ ਲੋਕਾਂ ਦੀ ਹੈਲਪ ਕਰਨਾ ਚਾਹੁੰਦੇ ਪਰ ਉਹ ਨਹੀਂ ਹੋ ਪਾ ਰਹੀ
1: ਹਾਂਜੀ ਬਿਲਕੁਲ ਇਹ ਬੜਾ ਮਾੜੀ ਖ਼ਬਰ ਹੈ ਜੀ ਪਰ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਰੇਗਾ ਕੋਈ ਤਾਂ ਭਰੇਗਾ ਕੋਈ
0: ਬਿਲਕੁਲ ਅਤੇ ਇਸ ਕਰਕੇ ਉਹ ਲੋਕੀ ਕਰ ਲੈਂਦੇ ਨੇ ਬਟ ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਣੀ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਬ੍ਰੇਕ ਲੈ ਕੇ ਤੇ ਫਿਰ ਵਾਪਸ ਮਿਲਦੇ ਹਾਂ ਤੇ ਥੋੜੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਜੀ।
2: ਪੀਵੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: 303-400-0203.
1: ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੇ ਵਾਪਸ ਆ ਗਏ ਹਾਂ ਪ੍ਰੋਗਰਾਮ 'ਚ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ ਨਾਲ ਦੀ ਨਾਲ ਹੀ ਕੁਛ ਇੱਕ ਖਬਰਾਂ ਜਿਹੜੀਆਂ ਨੇ ਉਹ ਤੁਸੀਂ ਸੁਣ ਰਹੇ ਕਿ 27 ਤਰੀਕ ਨੂੰ ਹੰਸਰਾਜ ਹੰਸ ਉਹਨਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ ਸੋ ਇਸ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਹੋ $20 ਦੀ ਟਿਕਟ ਰੱਖੀ ਗਈ ਹੈ ਜੈਕ ਸਿੰਗਰ ਕੌਂਸਰਟ ਹਾਲ ਦੇ ਵਿੱਚ ਪ੍ਰੋਗਰਾਮ ਹੋਏਗਾ ਅਤੇ ਇੰਨੀ ਸਸਤੀ ਟਿਕਟ ਐਡੇ ਵੱਡੇ ਹਾਲ 'ਚ ਮੈਂ ਪਹਿਲੀ ਵਾਰੀ ਵੈਸੇ ਸੁਣੀ ਹੈ ਜੀ ਚੰਗੇ ਟਾਈਮ ਹੋਣ ਮਾੜੇ ਟਾਈਮ ਹੋਣ ਕਦੀ ਵੀ ਇੰਨੇ ਘੱਟ ਟਿਕਟ ਦਾ ਰੇਟ ਨਹੀਂ ਹੁੰਦਾ ਕਿਉਂਕਿ ਇਹ ਹਾਲ ਬੜਾ ਵਧੀਆ ਅਤੇ ਉੱਥੇ ਜੇ ਪ੍ਰੋਗਰਾਮ ਕਰ ਰਹੇ ਹਾਂ ਅਤੇ ਫਿਰ ਇਹਦਾ ਮਤਲਬ ਵੀ ਟਿਕਟ ਮਹਿੰਗੀ ਘੱਟੋ ਘੱਟ $50-60 ਦੀ ਹੋਣੀ ਚਾਹੀਦੀ ਹੈ ਜਿਹੜੀ ਕਿ $20 ਤੇ ਇਹਨਾਂ ਨੇ ਰੱਖੀ ਹੈ
2: ਹਾਂਜੀ ਘੱਟੋ ਘੱਟ
1: ਵੇਚਦੀ ਤੁਸੀਂ ਇੱਕ ਵਧੀਆ ਸ਼ਾਮ ਜਿਹੜੀ ਆਪਣੇ ਸਾਥੀਆਂ ਦੇ ਨਾਲ ਆਪਣੀ ਟੀਮ ਦੇ ਨਾਲ ਬਿਤਾ ਸਕੋ ਅਤੇ ਵਧੀਆ ਇੰਜੋਏ ਕਰ ਸਕੋ ਇਸ ਤੋਂ ਇਲਾਵਾ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ ਆਪਾਂ ਲੰਬੇ ਸਮੇਂ ਤੋਂ ਕਰਵਾਉਂਦੇ ਆ ਰਹੇ ਹਾਂ ਇਸ ਵਾਰੀ ਉਹ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਅਕਤੂਬਰ ਦੀ ਇਹ ਹੋਏਗਾ ਜੀ ਜਿਹਦੇ 'ਚ ਇੰਡੀਆ ਤੋਂ ਇਲਾਵਾ ਹੋਰ ਦੁਨੀਆ ਭਰ ਦੇ ਲੋਕ ਜਿਹੜੇ ਨੇ ਇਹ 'ਚ ਪਾਰਟੀਸਪੇਟ ਕਰਨਗੇ ਪਲੱਸ ਨਾਲ ਦੀ ਨਾਲ ਹੀ 5, 6, 7 ਤਰੀਕ ਨੂੰ ਜਿਹੜੇ ਆ ਡਿਫਰੈਂਟ ਡਿਫਰੈਂਟ ਪ੍ਰੋਗਰਾਮ ਜਿਹੜੇ ਨੇ ਉਹ ਵੀ ਪਲਾਨ ਕੀਤੇ ਗਏ ਨੇ ਤਾਂ ਕਿ ਤੁਹਾਨੂੰ ਆਪਾਂ ਬਾਹਰ ਲੈ ਕੇ ਜਾਵਾਂਗੇ ਆਸ ਪਾਸ ਦੇ ਜਿਹੜੇ ਨੇਬਰਿੰਗ ਛੋਟੇ ਟਾਊਨ ਨੇ ਜਿੱਥੇ ਕਾਫੀ ਬਿਜ਼ਨਸ ਅਪਰਚੁਨਿਟੀਜ਼ ਨੇ ਉਹ ਵੀ ਤੁਸੀਂ ਅਵੇਲ ਕਰ ਸਕਦੇ ਹੋ ਲੋਕਾਂ ਨੂੰ ਮਿਲ ਸਕਦੇ ਹੋ ਉੱਥੋਂ ਦੇ ਜਿਹੜੇ ਨੇ ਚਾਹੇ ਉਹ ਮੇਅਰ ਹੋਣ ਚਾਹੇ ਉੱਥੋਂ ਦੇ ਇਕਨੋਮਿਕ ਡਿਵੈਲਪਮੈਂਟ ਵਾਲੇ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਉਹ ਵੈਸੇ ਵੀ ਪ੍ਰੋਗਰਾਮਾਂ 'ਚ ਵੀ ਮਿਲਣਗੇ ਬਟ ਉਸ ਤੋਂ ਇਲਾਵਾ ਬਾਹਰ ਵੀ ਆਪਾਂ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਉੱਥੇ ਕਿਹੜੀਆਂ ਕਿਹੜੀਆਂ ਅਪਰਚੁਨਿਟੀਜ਼ ਅਵੇਲੇਬਲ ਨੇ ਉਹ ਵੀ ਆਪਾਂ ਦੇਖ ਸਕਦੇ ਹਾਂ ਸਪੈਸ਼ਲੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਵੀ ਇੰਟਰਨੈਸ਼ਨਲ ਜਾਂ ਰੂਰਲ ਏਰੀਆ ਦੇ ਅੰਦਰ ਜਿਹੜੀ ਇਨਵੈਸਟਮੈਂਟ ਕਰਨ ਦੀ ਅਪਰਚੁਨਿਟੀ ਮਿਲਦੀ ਹੈ ਜੀ
2: ਹਾਂਜੀ ਔਰ ਜਿਹੜੇ ਸਾਡੇ ਪ੍ਰੋਵਿੰਸ ਨੇ ਜੀ ਉਹ ਕਾਫੀ ਜ਼ੋਰ ਪਾ ਰਹੇ ਨੇ ਕਿ ਜਿਹੜਾ ਸਾਡਾ ਟ੍ਰੇਡ ਡੀਲ ਕੈਨੇਡਾ ਔਰ ਅਮੈਰੀਕਾ ਦੇ ਵਿੱਚ ਹੋ ਰਿਹਾ ਉਹਦੀ ਸਮੂਥਨੈਸ ਲਿਆਉਂਦੀ ਜਾਵੇ ਔਰ ਅਸੀਂ ਜਿਹੜਾ ਕੈਨੇਡਾ ਉਹ ਵੀ ਨਾ ਸਾਰਾ ਆਪਣਾ ਛੱਡ ਦੇਵੇ ਕਿ ਉਹ ਅਮੈਰੀਕਾ ਕੋਲੋਂ ਵੀ ਲਵੇ ਔਰ ਅਮੈਰੀਕਾ ਦੀ ਜ਼ਿਆਦਾ ਖੁਆਇਸ਼ ਇਹ ਹੈ ਜਾਂ ਉਹਦਾ ਜ਼ੋਰ ਇਹ ਹੈ ਕਿ ਉਹਨਾਂ ਜਿਹੜੀ ਸਪਿਰਿਟ ਹੈ ਉਹਨਾਂ ਜਿਹੜੀ ਵਿਸਕੀਜ਼ ਐਂਡ ਵਾਈਨਸ ਨੇ ਉਹਨਾਂ 'ਤੇ ਕਾਫੀ ਕਿਉਂਕਿ ਅਸਰ ਪਿਆ ਅਤੇ ਉਸ ਟੂਲ ਨੂੰ ਯੂਜ਼ ਕਰਕੇ ਟੈਰਿਫ ਨੂੰ ਜਿਹੜਾ ਉਹ ਐਡਜਸਟ ਕੀਤਾ ਜਾਵੇ ਅਤੇ ਇਹਦੇ ਬਾਰੇ ਅਜੇ ਕਾਫੀ ਗੱਲਬਾਤ ਚੱਲ ਰਹੀ ਹੈ ਸਿੱਟਾ ਅਜੇ ਕੋਈ ਨਹੀਂ ਪਹੁੰਚਿਆ
1: ਜੀ
2: ਪ੍ਰੈਸ਼ਰ ਦੋਨੋਂ ਵੱਲੋਂ ਚੱਲ ਰਹੇ ਨੇ
1: ਬਿਲਕੁਲ ਜੀ ਸੋ ਇਹ ਕੁਛ ਗੱਲਾਂ ਬਾਤਾਂ ਅਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਓ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਜਾਂ ਕੋਈ ਐਪ ਜਾਂ ਕੋਈ ਸੋਸ਼ਲ ਮੀਡੀਆ 'ਤੇ AI ਦੇ ਥਰੂ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ 403-400-0203 'ਤੇ ਸੰਪਰਕ ਕਰ ਸਕਦੇ ਹੋ ਜਾਂ iwebguide.ca 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਤਾਂ ਅਗੇਨ 403-400-0203 'ਤੇ ਸੰਪਰਕ ਕਰੋ ਜਾਂ sabrang.ca 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਉਹ ਲਈ ਜਾ ਸਕਦੀ ਹੈ ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਵੀ ਸਤਵਿੰਦਰ ਸਿੰਘ ਹੁਣ ਜਿਹੜੇ ਕਿ ਜੱਗ ਪੰਜਾਬੀ ਵੀ ਦੇ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਮੀਡੀਆ ਦੇ ਥਰੂ ਉਹਨਾਂ ਵੱਲੋਂ ਅੱਜ ਜਿਹੜਾ ਅੱਜ ਵੈਸੇ ਮੈਸੇਜ ਸੀਗਾ ਕਿ ਉਹਨਾਂ ਦੇ ਫਾਦਰ ਇਨ ਲੋ ਸਾਹਿਬ ਜਿਹੜੇ ਹੈ ਪੇਲੀਏ ਸਾਹਿਬ ਦਾ ਦੇਹਾਂਤ ਹੋ ਗਿਆ ਸੀ ਅੱਜ ਫਿਊਨਰਲ 3 ਵਜੇ ਦਾ ਪਲਾਨ ਸੀਗਾ 3 ਤੋਂ 4:30 ਫਿਰ ਜਿਹੜਾ ਇਹ ਅੰਤਿਮ ਅਰਦਾਸ ਜਿਹੜੀ ਹੈ ਅਤੇ ਪਾਠ ਦਾ ਭੋਗ ਜਿਹੜਾ ਉਹ ਸੈਡਲ ਪੀਸ ਵਾਲੇ ਗੁਰੂ ਰਾਮਦਾਸ ਜਿਹੜਾ ਗੁਰੂ ਘਰ ਹੈਗਾ ਜੀ ਸੈਡਲ ਟਾਊਨ ਦੇ ਵਿੱਚ ਉੱਥੇ ਇਹ ਕਰਵਾਈਆਂ ਜਾਣਗੀਆਂ ਅਤੇ 4:30 ਤੋਂ ਬਾਅਦ ਤੁਸੀਂ ਉੱਥੇ ਵੀ ਸ਼ਾਮਿਲ ਹੋ ਸਕਦੇ ਹੋ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸੋ ਪ੍ਰੋਗਰਾਮ 4 ਵੱਜ ਚੁੱਕੇ ਨੇ ਜੀ ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਆਪਾਂ ਬ੍ਰੇਕ ਲੈ ਕੇ ਅਤੇ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 'ਤੇ
3: The time is 4 p.m. You are listening to Fairchild Radio CHKF FM 94.7, a multicultural radio station in Calgary.

0: ਉਸਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ। ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ, ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ। ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
2: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
3: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
2: ਵਿਜ਼ਿਟ sabrang.ca।
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Hello, ji. Ek bari fir to swagat hai te program ch agge vadde haan. Apniyan gallan batta karan de naal naal, kyunki ajj Hansraj Hansuna de geet sangeet da daur jehda chal reha siga. ਅਤੇ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਆ ਰਿਹਾ, ਵੈਸੇ ਕਾਫੀ ਗੱਲਾਂ ਬਾਤਾਂ ਆਪਾਂ ਕਰਤੀਆਂ, ਸੋ ਇਸ ਕਰਕੇ ਮੈਨੂੰ ਲੱਗਦਾ ਵੀ ਪ੍ਰੋਗਰਾਮ ਦੇ ਵਿੱਚ ਕਈ ਗਾਣੇ ਜਿਹੜੇ ਨੇ ਉਹ ਸੁਣ ਲਏ ਵੈਸੇ ਆਪਾਂ, ਅਤੇ ਇਹ ਵੀ ਗਾਣਾ ਸੁਣ ਲਈਏ ਜੀ ਇੱਕ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਇੱਕ ਗੀਤ ਜਿਹੜਾ ਇਹ ਕਾਫੀ ਮਸ਼ਹੂਰ ਗਾਣਾ ਆਇਆ ਸੀਗਾ ਜੀ,
6: वो मेरे हीरो करण सिंघानिया जो कि आज बहुत बड़े पॉप स्टार हैं, उन्होंने ये गाना पहली बार

0: ਇਹ ਸੀਗਾ ਜੀ ਇੱਕ ਗੀਤ ਜਿਹੜਾ ਤੁਸੀਂ ਸੁਣਿਆ ਤੇ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਮੈਂ ਰਾਜੇਸ਼ ਤੇ ਮੇਰੇ ਨਾਲ ਮੇਰੇ ਸਾਥੀ ਨੇ ਜੀ
1: ਹਾਂਜੀ ਇੱਕ ਬੜੀ ਅਹਿਮ ਖਬਰ ਆਈ ਹੈ ਜੀ ਕਿ ਰਿਲਾਇੰਸ ਕੰਪਨੀ ਜਿਹੜੀ ਕਿ ਹਿੰਦੁਸਤਾਨ ਦੀ ਬਹੁਤ ਵੱਡੀ ਕੰਪਨੀ ਹੈ ਸਾਰੇ ਜਾਣਦੇ ਹੀ ਨੇ
0: ਜੀ
1: ਅੰਬਾਨੀ ਸਾਹਿਬ ਦੀ ਉਹਨਾਂ ਨੇ ਰੋਲਸ ਰੋਇਸ ਜਿਹੜੀ ਫਾਈਟਰ ਜੈਟ ਦੇ ਇੰਜਨ ਦੀ ਤਿਆਰੀ ਇੱਕ ਮਾਹਿਦਾ ਕੀਤਾ ਬ੍ਰਿਟਿਸ਼ ਦੀ ਰੋਲਸ ਰੋਇਸ ਨਾਲ ਕਿ ਉਹ ਜਿਹੜਾ ਜਿਹੜਾ ਬੈਸਟ ਸਟੀਰਥ ਯੂਜ ਕਰਕੇ ਇੰਜਨ ਬਣਾਉਣਗੇ ਔਰ ਉਸ ਤੋਂ ਬਾਅਦ ਫਾਈਟਰ ਜੈਟ ਜਿਹੜਾ ਕਿ 28 ਤੱਕ ਤਿਆਰ ਕੀਤਾ ਜਾਏਗਾ ਉਹਦੇ 'ਚ ਅਮੈਰੀਕਾ ਦੀ ਜਿਹੜੀ ਹੈ ਉਹ ਮਦਦ ਮੰਗੀ ਗਈ ਹੈ ਔਰ ਇੱਕ ਵੱਡੀ ਖਬਰ ਸੀ ਮੈਂ ਕਿਹਾ ਜੀ ਆਪਣੇ ਸੁਣਨ ਵਾਲਿਆਂ ਵਾਸਤੇ ਕਿਉਂਕਿ ਅੱਜ ਕੱਲ੍ਹ ਬੜਾ ਧਿਆਨ ਜਾ ਰਿਹਾ ਹੈ ਅਸੀਂ ਆਪਣੇ ਐਮੂਨੀਸ਼ਨ ਦੀ ਜਿਹੜੀ ਉਹ ਡਿਵੈਲਪਮੈਂਟ ਵਾਸਤੇ ਕਾਫੀ ਕੰਮ ਕਰ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਅਤੇ ਇੱਕ ਅਹਿਮ ਖਬਰ ਸੀ ਜਿਹਦੇ 'ਚ ਅਸੀਂ ਪਾਰਟੀਸਪੇਸ਼ਨ ਜਿਹੜੀ ਉਹ ਪ੍ਰਾਈਵੇਟ ਔਰ ਸਰਕਾਰੀ ਦੋਵੇਂ ਕਰ ਰਹੇ ਹਾਂ ਪਰ ਹੁਣ ਕਿਉਂਕਿ ਅਸੀਂ ਜਿਹੜਾ ਆਪਣਾ ਪ੍ਰਾਈਵੇਟ ਸੈਕਟਰ ਹੈ ਪੂਰੀ ਤਰ੍ਹਾਂ ਸਾਨੂੰ ਖੋਲ੍ਹਤਾ ਕਿ ਉਹ ਕੋਈ ਵੀ ਕਿਸੇ ਵੀ ਐਮੂਨੀਸ਼ਨ ਜਾਂ ਫਾਈਟਰ ਜੈਟ ਜਾਂ ਇਹੋ ਜਿਹੀ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਭਾਰਤ ਸਰਕਾਰ ਸਹਿਯੋਗ
0: ਪੂਰੀ ਤਰ੍ਹਾਂ ਖੋਲ੍ਹਤਾ ਮਤਲਬ ਇਹ ਹੈ ਕਿ ਕੁਛ ਸੈਕਟਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਕਰਤੇ ਨੇ ਉਹਨੂੰ ਕਹਿੰਦੇ PPP
1: ਨਹੀਂ ਉਸ ਤੋਂ
0: ਪ੍ਰਾਈਵੇਟ
1: ਹਾਂਜੀ ਉਸ ਤੋਂ ਇਲਾਵਾ ਵੀ ਜਿਹੜੇ ਬਿਲਕੁਲ ਹੀ ਪ੍ਰਾਈਵੇਟ ਕਰਤਾ ਜਿਵੇਂ ਵਾਲਾ ਜਿਹੜਾ ਹੈ ਸੈਕਟਰ ਜਿਹੜਾ ਫਾਈਟਰ ਜੈਟ ਬਣਾ ਰਹੇ ਸਿਰਫ ਰਿਲਾਇੰਸ ਬਣਾ ਰਿਹਾ ਬ੍ਰਿਟਿਸ਼ ਕੰਪਨੀ ਨਾਲ ਕਰ ਰਿਹਾ ਉਸ ਤੋਂ ਬਾਅਦ ਅਮੈਰੀਕਾ ਨਾਲ ਗੱਲ ਕਰਨਗੇ
0: ਹਾਂਜੀ ਬਟ ਜਿਹੜੇ ਦੂਜਾ ਜਿਹੜਾ ਇੱਕ ਸੈਗਮੈਂਟ ਹੈਗਾ
1: PPP ਵਾਲਾ ਜੀ
0: PPP ਵਾਲਾ ਉਹਦੇ 'ਚ ਕੁਛ ਇੱਕ ਸੈਗਮੈਂਟ ਹੈਗੇ ਨੇ ਕਿਉਂਕਿ ਤੇ ਉਹਦੇ ਨਾਲ ਨਾਲ ਇੱਕ ਐਸਾ ਸੈਕਟਰ ਜਿਹੜਾ ਕਿ ਆਪਾਂ ਐਰੋਸਪੇਸ ਇੰਡਸਟਰੀ ਦੀ ਗੱਲ ਕਰਦੇ ਹਾਂ ਸਪੇਸ ਇੰਡਸਟਰੀ ਦੀ ਗੱਲ ਕਰਦੇ ਹਾਂ ਇੰਡੀਆ ਦੀਆਂ ਕਾਫੀ ਕੰਪਨੀ ਜਿਹੜੀਆਂ ਨੇ ਉਹਦੇ 'ਚ ਆਲਰੇਡੀ ਇਨਵੈਸਟ ਕਰ ਚੁੱਕੀਆਂ
1: ਹਾਂ ਜੀ ਬਿਲਕੁਲ
0: ਉਹਦੇ 'ਚ ਕੰਮ ਕਰਦੀਆਂ ਜਾ ਰਹੀਆਂ
1: ਹਾਂ ਜੀ ਇਹ ਬਿਲਕੁਲ ਲੇਟੈਸਟ ਅਨਾਉਂਸਮੈਂਟ ਹੋਈ ਹੈ ਜੀ
0: ਔਰ ਇਹ ਫਾਈਟਰ ਦੀ ਗੱਲ ਕਰਦੇ ਨੇ ਸਪੇਸ ਐਕਟ ਦੇ ਨਾਲ ਸਾਡੇ ਨਾਲ ਉਹ ਸਾਰੇ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇੰਡੀਅਨ ਕੰਪਨੀ ਨੇ ਜਿਹੜਾ ਇਹਨੇ ਵੀ ਦੋ ਯੰਗ ਮੁੰਡੇ ਨੇ ਇਹਨਾਂ ਜਿਹਨਾਂ ਨੇ ਕਰਦੀ ਆਪਾਂ ਇੱਥੇ ਖਬਰ ਕੀਤੀ
1: ਹਾਂ ਜੀ ਹਾਂ ਜੀ
0: ਸੋ
1: ਉਹ ਇੱਕ ਬੜੀ ਖਤਰਨਾਕ ਖਬਰ ਸੀ ਕਿਉਂਕਿ ਉਹਦੇ 'ਚ ਜਿਹੜਾ ਸਾਡਾ ਸਰਕਾਰੀ ਅਦਾਰਾ ਹੈ ਜਿਹਦੇ 'ਚ ਸਾਰਾ ਸਪੇਸ ਦਾ ਕੰਮ ਕੀਤਾ ਜਾਂਦਾ ਉੱਥੋਂ ਕਾਫੀ ਸਾਇੰਟਿਸਟ ਜਿਹੜੇ ਨੇ ਉਹਨਾਂ ਨੇ ਉਹਨੂੰ ਜੁਆਇਨ ਕੀਤਾ ਸੀ
0: ਬਿਲਕੁਲ ਜੀ ਸੋ ਇਸ ਕਰਕੇ ਕਾਫੀ ਜਿਹੜੇ ਇੰਡੀਅਨ ਜਿਹੜੇ ਸਾਇੰਟਿਸਟ ਨੇ ਹੁਣ ਉਹ ਇੰਡੀਆ ਦਾ ਨਾਂ ਜਿਹੜਾ ਉਹ ਖਤਮ ਹੋ ਜਾਏਗਾ ਉਹਨਾਂ ਸਾਇੰਟਿਸਟ ਵਾਲੇ ਪਾਸੇ ਕਿਉਂਕਿ ਬਾਹਰ ਪ੍ਰਾਈਵੇਟ ਸੈਕਟਰ 'ਚ ਇੰਨੇ ਪੈਸੇ ਮਿਲਦੇ ਨੇ ਲੋਕਲ ਵੀ ਤੁਸੀਂ ਦੇਖਿਆ ਵੀ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਹੈ ਉਹਨੂੰ ਵੀ ਪਬਲਿਕ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
1: ਹਾਂਜੀ ਬਿਲਕੁਲ
0: ਤੇ ਉਹ ਵੀ ਕੁਛ ਇੱਕ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਤੇ ਇੰਡੀਪੈਂਡੈਂਸ ਡੇ ਦੇ ਮੌਕੇ ਉੱਤੇ 80ਵਾਂ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਤੇ ਥੋੜਾ ਜਿਹਾ ਤੇ ਡ੍ਰੀਮ ਕਿਸ ਤਰ੍ਹਾਂ ਦੇ ਨੇ ਤੇ ਕੀ ਕੁਛ ਚੱਲ ਰਿਹਾ ਇਹਦੇ ਤੇ ਵੀ ਇੱਕ ਛੋਟੀ ਜਿਹੀ ਰਿਪੋਰਟ ਸੁਣ ਲੈਂਦੇ ਹਾਂ ਫਿਰ
2: ਭਾਰਤ 65% ਦੀ ਆਬਾਦੀ ਅਬ ਵੀ 35 ਸਾਲ ਸੇ ਨੀਚੇ ਹੈ ਭਾਰਤ ਹਰ ਸਾਲ ਲਾਖੋਂ ਕੀ ਸੰਖਿਆ ਮੇਂ ਇੰਜੀਨੀਅਰ ਔਰ ਡਾਕਟਰ ਪੈਦਾ ਕਰਤਾ ਹੈ ਕਿਆ ਆਜ਼ਾਦੀ ਕੇ 80ਵੇਂ ਸਾਲ ਮੇਂ ਇਸ ਦੇਸ਼ ਕੇ ਮਾਥੇ ਪਰ ਬਲ ਦਿਖ ਰਹੇ ਹੈ ਕਿਆ ਐਸਾ ਅਹਿਸਾਸ ਹੋ ਰਹਾ ਹੈ ਕਿ 8 ਦਸ਼ਕੋਂ ਸੇ ਧੁਰ ਆਲੋਚਕੋਂ ਕੋ ਵੀ ਆਸ਼ਚਰਯ ਮੇਂ ਡਾਲਤਾ ਰਹਾ ਭਾਰਤ ਫਿਲਹਾਲ ਸਪਨੇ ਕੇ ਸੰਕਟ ਸੇ ਜੂਝ ਰਹਾ ਹੈ ਆਜ਼ਾਦੀ ਕੇ ਬਾਅਦ ਸੇ ਹੀ ਭਾਰਤ ਕੀ ਹਰ ਪੀੜ੍ਹੀ ਕੇ ਪਾਸ ਇੱਕ ਸਪਨਾ ਰਹਾ ਹੈ ਜ਼ਿਆਦਾਤਰ ਮਾਮਲੋਂ ਮੇਂ ਯਹ ਸਪਨਾ ਸਰਕਾਰੋਂ ਨੇ ਦੇਖਾ ਔਰ ਨਾਗਰਿਕੋਂ ਨੇ ਇਸ ਪਰ ਭਰੋਸਾ ਕੀਆ ਉਨ੍ਹੇਂ ਸੱਚ ਕਰਨੇ ਮੇਂ ਸਾਥ ਦਿਆ ਲੇਕਿਨ ਸਾਥ ਹੀ ਖੁਦ ਆਪਣਾ ਵੀ ਸਪਨਾ ਦੇਖਾ ਆਜ਼ਾਦੀ ਕੇ ਤੁਰੰਤ ਬਾਅਦ 50 ਕੇ ਦਸ਼ਕ ਮੇਂ ਸਪਨਾ ਥਾ ਰਾਸ਼ਟਰ ਨਿਰਮਾਣ ਕਾ ਵਿਕਾਸ ਕੀ ਰਾਹ ਪਰ ਚਲਨੇ ਕਾ ਨਾਗਰਿਕੋਂ ਕੋ ਵਿਕਾਸ ਮੇਂ ਹਿੱਸੇਦਾਰੀ ਦਿਲਾਨੇ ਕਾ ਉਸ ਦੌਰਾਨ ਵਿਸ਼ਾਲ ਬਾਂਧ

0: बिना धार वाली तलवार जैसा है। असंतोष इतना है कि स्टूडेंट सड़कों पर आ रहे हैं। एक अंतिम बात, कमाई होगी तो लोग खर्च भी करेंगे, खर्च करेंगे तो नौकरियां भी बनेंगी। विकसित देश होने का मतलब होगा अच्छी संरचनाएं, अच्छी नागरिक सुविधाएं और अच्छा जीवन स्तर। वर्ल्ड बैंक के मुताबिक एक ऊंची कमाई वाला देश माने जाने के लिए फिलहाल कम से कम देश की प्रति व्यक्ति आय सालाना 14,000 से ज्यादा होनी चाहिए। साल 2047 तक ये सिर्फ 18,000 नहीं होगी, ये इससे कहीं आगे निकल चुकी होगी। इसलिए करीब 9.25% का आंकड़ा 21 सालों तक लगातार मेंटेन रखने के बाद भी विकसित बनने का सपना पूरा होना आसान नहीं होगा। पर भारत ने लोकतंत्र बने रहते हुए जितनी बड़ी उपलब्धियां हासिल की हैं, वो अपने आप में बड़ी मिसाल है। आजादी के 80वें साल में भारत को एक ऐसे सपने की जरूरत है जिसमें हर नागरिक को अपने सपनों की परछाई दिखे।
1: जी सोए सिंह जी, इंडिया दी एक खबर रमेश जी ने काफी डिटेल दे विच ते नोट्स बना रहे हैं।
2: तीजी इकोनॉमी ग्रेटेस्ट बनांगे, उहदे बारे सानू बड़े जतन करन दी लोड़ है। ये जड़े असी बहुत तेजी नाल मुल्कां दे नाल जड़े मुआहदे कीते ने फ्री ट्रेड दे, ਇਹਦੇ ਨਾਲ ਗੱਲ ਬਣਨੀ ਨਹੀਂ, ਬਲਕਿ ਇਹ ਗੱਲ ਥੋੜੀ ਵਿਗੜ ਸਕਦੀ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਹੈ, ਜਿਹੜਾ ਸਾਡਾ ਲੋਕਲ ਮੈਨੂਫੈਕਚਰ ਹੈ, ਜਿਹੜਾ ਇੰਡੀਆ ਦਾ ਮੈਨੂਫੈਕਚਰ ਹੈ, ਉਹਨੂੰ ਮਾਰ ਜ਼ਿਆਦਾ ਪੈ ਸਕਦੀ ਹੈ। ਔਰ ਵੈਸੇ ਵੀ ਜੇ ਜੀ ਡੀ ਪੀ ਸਾਡਾ 9 point something ਰਹੇਗਾ ਕਾਫੀ ਜ਼ਿਆਦਾ ਸਾਲ ਤੱਕ, ਤੇ ਫਿਰ ਅਸੀਂ ਉਹ ਕਿਤੇ ਉੱਥੇ ਪਹੁੰਚ ਸਕਦੇ ਹਾਂ,
1: ਤੇ
2: ਜੇ ਕੰਟਰੀ ਬਣ ਸਕਦਾ, ਵਿਸ਼ਵ ਗੁਰੂ ਦੇ ਲਾਗੇ ਜਾ ਕੇ ਕਿਤੇ ਪਹੁੰਚ ਸਕਦੇ ਹਾਂ। ਲੇਕਿਨ ਜੇ ਜੋ ਸਾਡੀ ਰਫਤਾਰ ਇਸ ਵਿੱਚ ਚੱਲ ਰਹੀ ਹੈ, ਕਿਉਂਕਿ ਸਾਡਾ ਜੀ ਡੀ ਪੀ ਹੈ ਜੋ 5-6 ਲਾ ਲਓ, 6.5 ਲਾ ਲਓ, ਉਹ ਚੱਲੀ ਜਾ ਰਿਹਾ, ਤੇ ਉਹਦੇ ਨਾਲ ਗੱਲ ਬਣਨੀ ਨਹੀਂ, ਬਲਕਿ ਇੱਕ ਸਾਰਾ ਜਿਹੜਾ ਉਹ ਵਧੀ ਜਾਣਾ, ਚੈਲੰਜਸ ਜਿਹੜੇ ਨੇ ਉਹ ਵਧੀ ਜਾਣੇ ਨੇ। ਔਰ ਜਿਹੜਾ ਸਾਡਾ ਡੈਮੋਗ੍ਰਾਫਿਕ ਸਾਡਾ ਐਡਵਾਂਟੇਜ ਸੀਗਾ ਕਿ ਸਾਡੇ ਕੋਲ ਜਵਾਨ ਬੰਦੇ ਬਹੁਤ ਸੀਗੇ, ਉਹ ਅਸੀਂ 10 ਸਾਲ ਦੇ ਵਿੱਚ ਉਹਨਾਂ ਦਾ ਕੁਛ ਖਾਸ ਕਰ ਨਹੀਂ ਪਾਏ, ਖਾਸ ਕਿ ਅਸੀਂ ਕੀਤਾ ਹੀ ਨਹੀਂ, ਬਲਕਿ ਹੁਣ ਉਹ ਹੌਲੀ ਹੌਲੀ ਸਾਡੇ ਵਾਸਤੇ ਇੱਕ ਭਾਰ ਬਣਦਾ ਜਾ ਰਿਹਾ, ਕਿਉਂਕਿ ਹੁਣ ਸਾਰੇ ਜਿਹੜੇ
1: ਹਾਂਜੀ
2: ਬੁੱਢੇ ਹੁੰਦੇ ਜਾ ਰਹੇ ਨੇ, 40 ਦੇ ਟੱਪੀ ਜਾਣਗੇ, 40 ਦੇ ਆਲੇ ਦੁਆਲੇ ਪਹੁੰਚੀ ਜਾਣਗੇ, ਤੇ ਸੋ ਇਹ ਸਾਰੀਆਂ ਜਿਹੜੇ ਚੈਲੰਜਸ ਨੇ, ਉਪਲਬਧੀਆਂ ਦੇ ਬਾਵਜੂਦ ਇਹ ਚੈਲੰਜਸ ਸਾਨੂੰ ਫੇਸ ਕਰਨੇ ਪੈ ਰਹੇ ਨੇ। ਇੱਕ ਇਹ ਹੈ ਜੀ, ਤੇ ਇੱਕ ਦੋ ਛੋਟੀ ਛੋਟੀ ਖ਼ਬਰਾਂ ਹੋਰ ਵੀ ਨੇ ਜੀ। ਰੇਲਵੇ ਸਟੇਸ਼ਨ ਜਿਹੜੇ 512 ਦਾ ਸੈਂਪਲ ਲੈ ਕੇ ਤੇ ਉਹਨਾਂ ਦਾ ਸਰਵੇ ਕੀਤਾ ਗਿਆ ਇੱਕ ਏਜੰਸੀ ਵੱਲੋਂ, ਸਰਕਾਰੀ ਏਜੰਸੀ ਵੱਲੋਂ, ਉਹਦੇ 'ਚ 89% ਇਹੋ ਜਿਹੇ ਸਟੇਸ਼ਨ ਨੇ ਜਿਨ੍ਹਾਂ ਦੇ ਫੂਡ ਔਰ ਪਾਣੀ ਦੀ ਵਰਤੋਂ ਨਾਲ ਸਾਨੂੰ ਡਾਇਰੀਆ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਨੇ। ਸੋ ਇਟਸ ਵੈਰੀ ਅਲਾਰਮਿੰਗ,
1: ਕਿਉਂਕਿ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਅਮੈਰੀਕਾ ਦੀ ਮੈਂ ਅੱਜ ਗੱਲਬਾਤ ਕਰ ਰਿਹਾ ਸੀ, ਅਮੈਰੀਕਾ ਦਾ ਜਿਹੜਾ ਸ਼ਿਪ ਜਾਂ ਵਾਰਸ਼ਿਪ ਜਿਹੜਾ, ਉਹਦੇ 'ਤੇ ਲੋਕ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ ਫੂਡ ਦੇ ਨਾਲ ਲੈ ਕੇ ਤੇ ਹੋਰ ਚੀਜ਼ਾਂ ਦੇ ਨਾਲ, ਹਾਲਾਂਕਿ ਲੜਾਈ ਦੀ ਗੱਲਬਾਤ ਕੀਤੀ ਜਾ ਰਹੀ ਈਰਾਨ ਦੇ ਨਾਲ, ਬਟ ਇਹ ਹੈ ਵੀ ਦੁਨੀਆਂ ਦੇ ਜਿਹੜੇ ਡਿਵੈਲਪਡ ਨੇਸ਼ਨ ਨੇ ਉਹਨਾਂ ਦਾ ਵੀ ਇਹ ਹਾਲ ਹੈ, ਤੇ ਬਾਕੀਆਂ ਦਾ ਕੀ ਬਣੇਗਾ। ਜਿਹੜੀਆਂ ਕਿਤਾਬੀ ਗੱਲਾਂ ਹੁੰਦੀਆਂ ਨੇ ਨਾ, ਕਈ ਵਾਰੀ ਇਹ ਓਨੀਆਂ ਇਫੈਕਟਿਵ ਨਹੀਂ ਹੁੰਦੀਆਂ। ਸੋ ਹੁੰਦਾ ਵੀ ਏਦਾਂ, ਹੁਣ ਆਪਾਂ ਕਹਿੰਦੇ ਹਾਂ ਵੀ US ਬੜਾ ਡਿਵੈਲਪ ਨੇਸ਼ਨ ਹੈ, ਠੀਕ ਹੈ, ਉਹਨਾਂ ਕੋਲ ਪੈਸਾ ਦੇ ਹਿਸਾਬ ਨਾਲ ਸਾਰਾ ਕੁਛ, ਪਰ ਗਰੀਬੀ ਜਾਂ ਜਿਹੜੀਆਂ ਪ੍ਰੋਬਲਮਸ ਉਹਨਾਂ ਦੀਆਂ ਥੋੜੀਆਂ ਨਹੀਂ ਹੈਗੀਆਂ, ਉੱਥੇ ਵੀ ਬਹੁਤ ਲੋਕੀ ਇਹ ਪ੍ਰੋਬਲਮਸ ਦੇ ਨਾਲ ਜੂਝਦੇ ਆ। ਬਟ ਉਹਦੇ ਨਾਲ ਨਾਲ ਜਿਹੜੀਆਂ ਇੰਡੀਆ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ ਗਰੀਬੀ ਜਿਹੜੀ, ਉਹ ਵਾਕਈ ਗਰੀਬੀ ਵਰਗੀ ਗਰੀਬੀ ਹੈ,
2: ਕਿਉਂਕਿ
1: ਇੰਟੈਂਸ਼ਨਲੀ ਜਿਹੜਾ ਮੈਂ ਥੋੜਾ ਬਹੁਤਾ, ਕਿਉਂਕਿ ਹੁਣ ਇੰਟਰਨੈਸ਼ਨਲ ਮੂਵੀਜ਼ ਜਾਂ ਦੂਜੀਆਂ ਚੀਜ਼ਾਂ ਵੀ ਦੇਖਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਤਾ ਚੱਲੇ ਵੀ ਕਿੱਥੇ ਕਿੱਥੇ ਕੀ ਚੱਲਦਾ, ਤੇ ਚਾਈਨੀਜ਼ ਮੈਂ ਹੁਣ ਰੀਸੈਂਟਲੀ ਜਾ ਕੇ ਵੀ ਆਇਆ,
2: ਬਿਲਕੁਲ,
1: ਤੇ ਉਹਦੇ 'ਚ ਰਮੇਸ਼ ਜੀ ਜਿਹੜਾ ਫੂਡ ਦਾ ਸਿਸਟਮ ਹੈ ਨਾ, ਕਲਚਰ ਜਿਹੜਾ ਜਿਹੜਾ ਸਾਡੇ, ਆਪਾਂ ਸਮਝਦੇ ਹਾਂ ਸਿੰਪਲ ਖਾਣਾ ਖਾਣਾ ਤੇ ਵੈੱਜ ਖਾਣਾ ਖਾਣਾ ਇਹ ਸਾਡੇ ਵਾਸਤੇ ਬੜਾ ਹੈਲਦੀ ਹੈ ਜੀ, ਵੈੱਜ ਹੀ ਖਾਂਦੇ ਪਏ ਹਾਂ ਜਾਂ ਇਕੱਲਾ ਵੈੱਜ ਹੀ ਖਾਂਦੇ ਪਏ ਹਾਂ, ਬਹੁਤ ਹਲਕਾ ਖਾਂਦੇ ਪਏ ਹਾਂ ਤੇ ਇਹ, ਪਰ ਸਾਡੇ ਸਰੀਰ ਨੂੰ ਜੇ ਤੁਸੀਂ ਐਕਟਿਵ ਰਹਿਣਾ ਜਾਂ ਲੰਬੀ ਜ਼ਿੰਦਗੀ ਜੀਣੀ ਹੈ
2: ਤੇ
1: ਇਕੱਲਾ ਸਿੰਪਲ ਫੂਡ ਖਾ ਕੇ ਤੁਸੀਂ ਜ਼ਿੰਦਗੀ ਲੰਬੀ ਨਹੀਂ ਜੀ ਸਕਦੇ, ਤੁਸੀਂ ਉਸ ਗੱਲ ਨੂੰ ਤਾਂ ਅਵੋਇਡ ਕਰਦੇ ਪਏ ਹੋ ਵੀ ਤੁਸੀਂ ਗੰਦਾ ਖਾਣਾ ਨਹੀਂ ਖਾਂਦੇ ਪਏ ਜਿਹਦੇ 'ਚ ਕੀ ਕਹਿੰਦੇ ਆ ਡਰਿੰਕਸ ਹੋ ਗਏ ਜਾਂ ਹਨਾ ਜਿਹਦੇ 'ਚ ਗੰਦੀਆਂ ਮੰਦੀਆਂ ਚੀਜ਼ਾਂ ਜਿਹੜੀਆਂ ਖਾਣ ਦੇ ਲਾਇਕ ਹੈਗੀਆਂ ਨਹੀਂ, ਤੇ ਜੇ ਤੁਸੀਂ ਉਹ ਨਹੀਂ

0: ਖਾਂਦੇ ਪਏ ਸਿੰਪਲ ਫੂਡ ਖਾਂਦੇ ਹੋ ਤੇ ਇੱਕ ਸਟੈਪ ਤੇ ਤੁਸੀਂ ਅੱਗੇ ਨੂੰ ਆ ਗਏ, ਪਰ ਜੇ ਤੁਸੀਂ ਇਹ ਸਮਝੋ ਵੀ ਉਹਦੇ ਨਾਲ ਤੁਸੀਂ ਨੁਕਸਾਨ ਪਹੁੰਚਾਉਣ ਤੋਂ ਰੋਕ ਲਿਆ ਆਪਣੇ ਆਪ ਨੂੰ, ਪਰ ਚੰਗੇ ਵਾਲੇ ਪਾਸੇ ਜਿੱਦਾਂ ਜਾਣਾ ਉਹਦੇ ਵਾਸਤੇ ਤੁਹਾਨੂੰ ਚੰਗਾ ਖਾਣਾ ਖਾਣਾ ਜ਼ਰੂਰੀ ਹੈ। ਸਿੰਪਲ ਖਾਣਾ ਜ਼ਰੂਰੀ ਨਹੀਂ, ਉਹਦੇ 'ਚ ਅਨਾਜ ਤੋਂ ਇਲਾਵਾ ਫਰੂਟਸ ਦੇ ਨਾਲ ਨਾਲ ਸਬਜ਼ੀਆਂ ਅਤੇ ਜਿਹੜਾ ਵੀ ਕੋਈ ਪ੍ਰੋਟੀਨ ਜਿਹੜਾ ਨੇ ਉਹਨੂੰ ਗੁੱਡ ਕੁਆਲਿਟੀ ਪ੍ਰੋਟੀਨ ਜਿਹੜਾ ਕਈ ਚੀਜ਼ਾਂ 'ਚੋਂ ਮਿਲਦਾ ਉਹ ਖਾਣੇ ਚਾਹੀਦੇ ਨੇ। ਸਬਜ਼ੀਆਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਫੂਡ ਆਉਂਦੇ ਨੇ ਉਹਨਾਂ 'ਚ ਸਪੈਸ਼ਲੀ ਕਹਿੰਦੇ ਵੀ 30 ਤਰ੍ਹਾਂ ਦੇ ਅਲੱਗ ਅਲੱਗ ਤਰੀਕੇ ਦੇ ਜਿਹੜੇ ਫੂਡ ਨੇ ਡੇਲੀ ਬੇਸਿਸ ਤੇ ਖਾਣੇ ਚਾਹੀਦੇ ਨੇ, ਜਿਵੇਂ ਬੀਨਸ ਆ ਗਏ, ਕਈ ਕਈ ਤਰ੍ਹਾਂ ਦੀਆਂ। ਜੇ ਤੁਸੀਂ ਵਾਕਈ ਚਾਹੁੰਦੇ ਹੋ ਵੀ ਵਧੀਆ ਫੂਡ ਹੋਵੇ, ਇਹ ਨਹੀਂ ਕਿ ਵੀ ਸਿੰਪਲ ਇੱਕੋ ਹੀ ਦਾਲ ਇੱਕੋ ਹੀ ਸਬਜ਼ੀ ਜਾਂ ਇੱਕੋ ਹੀ ਨਾਲ ਫੁਲਕਾ ਖਾ ਲਿਆ ਤੇ ਕਿਹਾ ਵੀ ਮੈਂ ਸਾਰਾ ਦਿਨ ਦੋ ਫੁਲਕੇ ਖਾਧੇ ਨੇ, ਉਹ ਤੁਸੀਂ ਰੋਕ ਤੇ ਸਕਦੇ ਹੋ ਆਪਣੇ ਆਪ ਨੂੰ। ਚੰਗੀ ਐਕਸਰਸਾਈਜ਼ ਕਰਨਾ ਆਪਣੇ ਮੈਂਟਲ ਹੈਲਥ ਵਾਸਤੇ, ਉਹ ਬੜੀਆਂ ਚੀਜ਼ਾਂ ਜਿਹੜੀਆਂ ਨੇ ਇੰਪੋਰਟੈਂਟ ਹੈ।
1: ਹਾਂਜੀ, ਇਹਦੇ ਨਾਲ ਜੁੜਦੀ ਇੱਕ ਗੱਲ ਇਹ ਵੀ ਹੈ ਜਿਹੜੀ ਮੈਂ ਰੀਸੈਂਟਲੀ ਪੜ੍ਹੀ ਹੈ ਜੀ, ਕਿ 60 ਸਾਲ ਦੀ ਉਮਰ ਤੋਂ ਬਾਅਦ ਸਾਨੂੰ 1% ਜਿਹੜਾ ਉਹ ਪ੍ਰੋਟੀਨ ਚਾਹੀਦਾ ਹੁੰਦਾ, ਉਸ ਤੋਂ ਬਾਅਦ ਫਿਰ ਸਾਨੂੰ 1% ਪ੍ਰੋਟੀਨ,
0: 1%,
1: ਹਾਂਜੀ 1%, ਕਿਉਂਕਿ ਨੋਰਮਲੀ ਤੇ ਸਾਡੀ ਪਰਸੈਂਟੇਜ ਜੋ ਅਸੀਂ ਚੰਗੀ ਜ਼ਿੰਦਗੀ ਜੀਨੇ ਉਹਦੇ 'ਚ ਤੇ ਜ਼ਿਆਦਾ ਪਰਸੈਂਟ ਚਾਹੀਦੇ ਹੁੰਦੇ ਨੇ, ਲੇਕਿਨ 60 ਸਾਲ ਤੋਂ ਬਾਅਦ, ਕਿਉਂਕਿ ਜ਼ਿਆਦਾ ਪ੍ਰੋਟੀਨ ਫਿਰ ਕਈਆਂ ਨੂੰ ਬੁੜਿਆਂ ਨੂੰ ਪਚਦਾ ਹੀ ਨਹੀਂ ਔਰ ਉਹ ਹੋਰ ਪਰੇਸ਼ਾਨੀ ਕਰਦਾ।
0: ਨਹੀਂ, ਜਿਹੜੀ ਰਿਸਰਚ ਜਿਹੜੀਆਂ ਨੇ ਬੜੀ ਤਰ੍ਹਾਂ ਦੀਆਂ ਰਿਸਰਚ ਆਉਂਦੀਆਂ ਨੇ
1: ਜੀ,
0: ਜਿਹੜਾ ਪ੍ਰੋਟੀਨ ਹੈ ਨਾ ਸਾਨੂੰ ਬੋਡੀ ਨੂੰ ਜਿਵੇਂ ਜਿਵੇਂ ਉਮਰ ਵਧਦੀ ਹੈ ਜ਼ਿਆਦਾ ਚਾਹੀਦਾ, ਤੇ ਪ੍ਰੋਟੀਨ ਵਾਸਤੇ ਨਾਲ ਫਾਈਬਰ ਵੀ ਚਾਹੀਦਾ।
1: ਹਾਂਜੀ,
0: ਤੇ ਪਲੱਸ ਜੇ ਤੁਸੀਂ ਪ੍ਰੋਟੀਨ ਜ਼ਿਆਦਾ ਨਹੀਂ ਖਾਂਦੇ ਤੇ ਤੁਹਾਡੇ ਮਸਲ ਜਿਹੜੇ ਆ ਨਾ ਆਪਣੇ ਆਪ ਹੀ ਡਿਲੀਊਟ ਹੋਣੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ। ਤੁਸੀਂ ਥੋੜੇ ਦਿਨ ਐਕਸਰਸਾਈਜ਼ ਕਰੋ, ਜੇ ਮਸਲ ਬਣੇ ਆ ਤੇ ਉਹ ਡਿਵੈਲਪ ਹੋਣਗੇ, ਜੇ ਤੁਸੀਂ ਉਹਨੂੰ ਛੱਡ ਦੋਗੇ ਤੇ ਉਹ ਤੁਹਾਡੇ ਘਟਣੇ ਸ਼ੁਰੂ ਹੋ ਜਾਣਗੇ।
1: ਹਾਂਜੀ, ਕਿਉਂਕਿ ਉਹ ਜਿਹੜੀ ਤੁਸੀਂ ਫਾਈਬਰ ਦੀ ਗੱਲ ਕੀਤੀ ਹੈ ਨਾ ਜੀ, ਉਹ ਪ੍ਰੋਟੀਨ ਦੀ ਗੱਲ ਉਹਨੇ ਕੀਤੀ ਸੀ ਕਿ ਵੇਟ ਦੇ ਹਿਸਾਬ ਸਿਰ, ਜਿਹੜੀ ਤੁਹਾਡਾ ਵੇਟ ਰੇਸ਼ੋ ਦੇ ਹਿਸਾਬ ਸਿਰ ਤੁਹਾਨੂੰ 1% ਪ੍ਰੋਟੀਨ ਚਾਹੀਦਾ, ਬਾਕੀ ਹੋਰ ਚੀਜ਼ਾਂ ਪਲੱਸ ਚਾਹੀਦੀਆਂ ਨੇ। ਇਹ ਨਹੀਂ ਕਿ ਤੁਸੀਂ ਸਿਰਫ ਪ੍ਰੋਟੀਨ ਖਾਓ ਤੇ ਉਹਨਾਂ ਨੂੰ ਛੱਡ ਦਿਓ, ਉਹਨਾਂ ਨੂੰ ਤੁਹਾਡੀ ਜਿਹੜੀ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਸ ਕਰਕੇ ਜਿਹੜੀਆਂ ਤੁਹਾਡੀ ਜਿਹੜੀ ਡਾਈਜੈਸਟਿਵ ਸਿਸਟਮ ਹੈ ਉਹਨੂੰ ਤੰਗ ਕਰੇਗਾ।
0: ਹਾਂਜੀ, ਉਹਦੇ ਵਾਸਤੇ ਪਲੱਸ ਫਾਈਬਰ ਖਾਣਾ ਤੇ ਪ੍ਰੋਟੀਨ ਨੰਬਰ 1 ਪ੍ਰੈਫਰੈਂਸ ਇਸ ਕਰਕੇ ਰੱਖਿਆ ਜਾਂਦਾ ਕਿਉਂਕਿ ਜਿਹੜੇ ਮਸਲ ਹੈ ਨਾ ਇਹ ਬੜੇ ਸਹੀ ਰਹਿਣੇ ਜ਼ਰੂਰੀ ਨੇ।
1: ਹਾਂਜੀ,
0: ਜੇ ਮਸਲ ਠੀਕ ਨਹੀਂ ਰਹਿਣਗੇ ਤੇ ਤੁਹਾਡਾ ਤੁਰਨਾ ਫਿਰਨਾ।
1: ਉਹ ਵੀ ਤੁਹਾਡੀ ਗੱਲ ਹੈ ਕਿ ਸਿਰਫ ਖਾਣ ਪੀਣ ਨਾਲ ਹੀ ਗੱਲ ਨਹੀਂ ਬਣਨੀ, ਨਾਲ
0: ਐਕਸਰਸਾਈਜ਼ ਵੀ ਬੜੀ ਚਾਹੀਦੀ ਹੈ। ਫਿਰ ਸਾਰੀਆਂ ਚੀਜ਼ਾਂ ਜਿਹੜੀਆਂ 4-5 ਚੀਜ਼ਾਂ ਐਕਸਰਸਾਈਜ਼ ਦੇ ਨਾਲ ਨਾਲ ਸਟ੍ਰੈਚਿਸ ਦੇਸ ਦਾ ਸਾਰਾ, ਬਟ ਉਸ ਤੋਂ ਵੀ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲਬਾਤ ਹੈਗੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਵਿਹਲੀਆਂ ਮਾਰਨੀਆਂ
1: ਜੀ।
0: ਵਿਹਲੀਆਂ ਮਾਰਨੀਆਂ ਬੜੀਆਂ ਜ਼ਰੂਰੀ ਨੇ ਜੀ, ਜਦੋਂ ਤੱਕ ਤੁਹਾਡਾ ਦਿਮਾਗ ਜਿਹੜਾ ਨਾ ਉਹ ਠੀਕ ਨਹੀਂ ਨਾ ਹੁੰਦਾ, ਵਿਹਲੇ ਕੰਮਾਂ 'ਚ ਨਹੀਂ ਪੈ ਜਾਂਦਾ, ਉਦੋਂ ਤੱਕ ਤੁਸੀਂ ਤੰਦਰੁਸਤ ਨਹੀਂ ਹੋ ਸਕਦੇ।
1: ਹਾਂਜੀ, ਕਿਉਂਕਿ ਬੜੇ ਟੈਨਸ਼ਨ 'ਚ ਅਸੀਂ ਸਾਰੇ ਰਹਿੰਦੇ ਹਾਂ, ਤੇ ਦਿਮਾਗ ਨੂੰ ਥੋੜਾ ਰਿਲੈਕਸ ਕਰਨਾ ਬੜਾ ਬੜਾ ਜ਼ਰੂਰੀ ਹੈ।
0: ਬਿਲਕੁਲ,
1: ਇਹਦੇ ਨਾਲ ਦਿਮਾਗ ਨੂੰ ਰਿਲੈਕਸ ਕਰਨ ਨਾਲੋਂ ਇੱਕ ਖਬਰ ਹੋਰ ਮੈਨੂੰ ਯਾਦ ਆ ਗਈ ਜੀ, ਕਿ ਕੋਈ 4 ਅਗਸਤ ਦੇ ਕਰੀਬ ਕਰੀਬ A-20 ਜਹਾਜ਼ ਜਿਹੜਾ ਕਿ ਬਹੁਤ ਯਾਨੀ ਬੋਇੰਗ ਤੋਂ ਉੱਤੇ ਉਹਦੀ ਰੇਟਿੰਗ ਹੋ ਗਈ, ਹੁਣ ਉਹ ਉੱਡਿਆ ਸੀ ਫੁਕਟ ਤੋਂ ਦਿੱਲੀ ਵਾਸਤੇ, ਤੇ ਉਹ ਅਚਾਨਕ ਜਿਹੜੀ ਉਹਦੀ 300 ਮੀਟਰ ਦੀ ਜਿਹੜੀ ਉਹ ਜਿਹਨੂੰ ਪੂਰੀ ਆਪਣੀ ਉਚਾਈ 'ਚ ਉੱਡ ਰਿਹਾ ਸੀ ਬੜੇ ਸਮੂਥ ਨਾਲ, ਉਹ ਡਰੋਪ ਹੋ ਗਈ 300, ਔਰ ਉਹਦੇ 'ਚ ਲਗਭਗ 100 ਤੋਂ ਉੱਤੇ ਜਿਹੜੇ ਜਿਹੜੇ ਉਹਦੇ ਸਵਾਰ ਸਨ ਉਹ ਇੰਜਰਡ ਹੋ ਗਏ, ਯਾਨੀ ਜਿਹੜੇ ਯਾਤਰੀ ਸਨ ਉਹ ਇੰਜਰਡ ਹੋ ਗਏ। ਬਾਅਦ 'ਚ ਉਹਦੀ ਤਹਿਕੀਕਾਤ ਕੀਤੀ ਗਈ ਜੀ, ਹੁਣੇ ਰੀਸੈਂਟਲੀ ਹੋਈ ਹੈ ਕੱਲ੍ਹ ਪਰਸੋਂ ਹੀ, ਤੇ ਉਹਦੇ 'ਚ ਇਹ ਪਤਾ ਲੱਗਾ ਕਿ ਜਿਹੜੇ ਉਹ ਦੋਵੇਂ ਪਾਇਲਟ ਸੀ ਉਹ ਮੈਰੋਆਨਾ ਕੰਜ਼ਿਊਮ ਕਰਦੇ ਸੀ।
0: ਹਾਂਜੀ,
1: ਸੋ ਡਰੱਗ ਟੈਸਟ ਜਿਹੜਾ ਉਹਨਾਂ ਦਾ ਹੁਣ ਉਸਦੇ ਅਜੇ ਇਹ ਸੂਤਰਾਂ ਤੋਂ ਯਾਨੀ ਖਬਰਾਂ ਆਈਆਂ ਨੇ, ਪਰ ਉਹਦੀ ਤਹਿਕੀਕਾਤ ਜਿਹੜੀ ਉਹ
0: ਬਿਲਕੁਲ ਸਹੀ ਖਬਰਾਂ ਨੇ ਜੀ, ਉਹ ਆ ਗਈਆਂ ਰਿਪੋਰਟ, ਹੁਣ ਉਹਤੇ ਸਾਰਾ ਕੁਝ ਕਲੀਅਰ ਹੋ ਚੁੱਕਿਆ ਚੀਜ਼ਾਂ ਦਾ ਕਿ ਵੀ ਹੈ ਨਾ ਉਹ ਹੋ ਗਿਆ। ਬਟ ਉਹਦੇ ਨਾਲ ਨਾਲ ਜਿਹੜਾ ਨੱਚਣਾ ਗਾਣਾ ਜਿਹੜਾ ਜੀ ਉਹ ਬੜਾ ਇੰਪੋਰਟੈਂਟ ਹੈ
1: ਜੀ।
0: ਜੇ ਤੁਸੀਂ ਨੱਚਦੇ ਗਾਉਂਦੇ ਹੋ ਤੇ ਤੁਸੀਂ ਦੇਖੋ ਵੀ ਆਪਾਂ ਕੈਨੇਡਾ ਡੇ ਦੀ ਗੱਲਬਾਤ ਕਰਦੇ ਹਾਂ, ਆਪਾਂ ਕਿਸੇ ਵੀ ਫੰਕਸ਼ਨ ਦੀ ਗੱਲ ਕਰਦੇ ਹਾਂ, ਲੋਕ ਐਡੇ ਐਡੇ ਵੱਡੇ ਸ਼ੋਅਜ਼ ਦੇ ਵਿੱਚ ਜਾਂਦੇ ਨੇ, ਸਿੰਗਰ ਤੇ ਗਾਣੇ ਗਾਉਂਦਾ ਹੁੰਦਾ, ਪਿੱਛੇ ਬੈਂਡ ਬੀਪੀ ਇਹ ਉਹ ਚੱਲਦੀਆਂ, ਬਟ ਦੁਨੀਆ ਜਿਹੜੀ ਵੈਸੇ ਹੀ ਝੂਮੀ ਜਾਂਦੀ
1: ਹੁੰਦੀ,
0: ਉਹ ਕਿਉਂ ਵਧੀਆ ਸਿੰਗਿੰਗ ਜ਼ਰੂਰੀ ਹੈ ਤੇ ਵਧੀਆ ਨੱਚਣਾ ਗਾਣਾ ਵੀ ਜ਼ਰੂਰੀ ਹੈ।
1: ਬਿਲਕੁਲ,
0: ਇਸ ਕਰਕੇ ਚੰਗੇ ਤਰੀਕੇ ਨਾਲ ਤੇ
1: ਮੈਂਟਲ ਫਿਜ਼ੀਕਲ ਦੋਵੇਂ ਐਕਸਰਸਾਈਜ਼ ਹੋ ਜਾਂਦੀ।
0: ਹਾਂਜੀ, ਤੇ ਇਹ ਕਹਿੰਦੇ ਬੁੱਢੇ ਹੋਣ ਤੋਂ ਵੀ ਰੋਕਦਾ ਜੀ।
2: ਆਪਣੇ ਦਿਮਾਗ ਨੂੰ ਵੱਡਾ ਤੇਜ਼ ਅਤੇ ਮਜ਼ਬੂਤ ਕਰਨ ਦੇ ਕਈ ਤਰੀਕੇ ਨੇ ਅਤੇ ਨੱਚਣਾ ਸਭ ਤੋਂ ਬਿਹਤਰ ਤਰੀਕਿਆਂ ਵਿੱਚੋਂ ਇੱਕ ਹੈ। ਇਸ ਵਿੱਚ ਤੁਸੀਂ ਸਿਰਫ ਆਪਣਾ ਸਾਰਾ ਸਰੀਰ ਹੀ ਨਹੀਂ ਹਿਲਾਉਂਦੇ ਬਲਕਿ ਤੁਹਾਡੇ ਦਿਮਾਗ ਦਾ ਵਧੇਰੇ ਹਿੱਸਾ ਵੀ ਕੰਮ ਕਰ ਰਿਹਾ ਹੁੰਦਾ। ਇਹ ਇੱਕੋ ਸਮੇਂ ਜੋਗਿੰਗ ਅਤੇ ਸੁਡੋਕੂ ਹੱਲ ਕਰਨ ਜਿਹਾ ਹੁੰਦਾ ਹੈ। ਨੱਚਣਾ ਇਹਨਾਂ 4 ਤਰੀਕਿਆਂ ਨਾਲ ਤੁਹਾਡਾ ਦਿਮਾਗ ਬਦਲ ਸਕਦਾ ਅਤੇ ਇਸ ਨੂੰ ਹੋਰ ਮਜ਼ਬੂਤ ਬਣਾ ਸਕਦਾ। ਨੱਚਣਾ ਪੂਰੇ ਦਿਮਾਗ ਨੂੰ ਰੋਸ਼ਨ

0: ਤੁਸੀਂ ਇਹਨਾਂ ਹਿੱਸਿਆਂ ਨੂੰ ਵਰਤ ਰਹੇ ਹੁੰਦੇ ਹੋ ਜਦੋਂ ਤੁਸੀਂ ਸੰਤੁਲਨ ਬਣਾਉਂਦੇ ਹੋ ਅਤੇ ਮੂਵਮੈਂਟਸ ਵਿੱਚ ਤਾਲਮੇਲ ਬਿਠਾ ਰਹੇ ਹੁੰਦੇ ਹੋ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਹੋਰ ਡਾਂਸਰਸ ਨੂੰ ਦੇਖ ਰਹੇ ਹੁੰਦੇ ਹੋ ਅਤੇ ਪਤਾ ਕਰ ਰਹੇ ਹੁੰਦੇ ਹੋ ਕਿ ਜਗ੍ਹਾ ਵਿੱਚ ਤੁਹਾਡਾ ਸਰੀਰ ਕਿੱਥੇ ਹੈ। ਡਾਂਸ ਦੇ ਸਟੈਪ ਸਿੱਖਣ ਅਤੇ ਯਾਦ ਰੱਖਣ ਦੇ ਨਾਲ ਨਾਲ ਰਿਐਕਟ ਕਰਨ ਲਈ ਤਿਆਰ ਰਹਿੰਦੇ ਹੋ, ਖਾਸ ਕਰਕੇ ਉਦੋਂ ਜੇ ਕੁਝ ਗਲਤ ਹੋ ਜਾਵੇ। ਅਤੇ ਸ਼ਾਇਦ ਸਭ ਤੋਂ ਔਖਾ ਕੰਮ, ਹਫਤਾ ਦਰ ਹਫਤਾ ਡਾਂਸ ਕਰਨ ਲਈ ਪ੍ਰੇਰਿਤ ਰਹਿੰਦੇ ਹੋ। ਇਸ ਸਾਰੀ ਐਕਟੀਵਿਟੀ ਦਾ ਮਤਲਬ ਹੈ ਕਿ ਇਹ ਹੋਰ ਕਿਸੇ ਵੀ ਕਿਸਮ ਦੀ ਕਸਰਤ ਦੇ ਮੁਕਾਬਲੇ ਦਿਮਾਗ ਲਈ ਬਿਹਤਰ ਹੈ। ਡਾਕਟਰ ਚੇਨ, ਜੋ ਇੱਕ ਸਾਬਕਾ ਪੇਸ਼ੇਵਰ ਡਾਂਸਰ ਨੇ, ਸਮਝਾਉਂਦੇ ਹਨ ਕਿ ਅਜਿਹਾ ਕਿਉਂ ਹੈ।
1: ਜੇ ਅਸੀਂ ਸਿਰਫ ਮਾਸਪੇਸ਼ੀਆਂ ਦੀ ਕਸਰਤ ਕਰ ਰਹੇ ਹਾਂ, ਉਦਾਹਰਨ ਵਜੋਂ ਸਿਰਫ ਭਾਰ ਚੁੱਕਣ ਵਾਲੀਆਂ ਕਸਰਤਾਂ ਕਰਦੇ ਹਾਂ, ਤਾਂ ਸਮੇਂ ਦੇ ਨਾਲ ਉਹ ਸਿਰਫ ਆਮ ਮਸਲ ਮੈਮਰੀ ਬਣ ਜਾਂਦੀ ਹੈ ਅਤੇ ਤੁਸੀਂ ਆਪਣੇ ਦਿਮਾਗ ਨੂੰ ਉਨੀ ਚੁਣੌਤੀ ਨਹੀਂ ਦੇ ਰਹੇ ਹੁੰਦੇ, ਜਦਕਿ ਨੱਚਣ ਦੇ ਨਾਲ ਤੁਸੀਂ ਲਗਾਤਾਰ ਦਿਮਾਗ ਦੇ ਵੱਖ ਵੱਖ ਹਿੱਸਿਆਂ ਨੂੰ ਵਰਤ ਰਹੇ ਹੁੰਦੇ ਹੋ।
0: ਸਰੀਰ ਨੂੰ ਆਕਾਰ ਦੇਣ ਲਈ ਕਸਰਤ ਦੇ ਵਾਂਗ ਤੁਸੀਂ ਆਪਣੇ ਦਿਮਾਗ ਨੂੰ ਵੀ ਆਕਾਰ ਦੇ ਸਕਦੇ ਹੋ। ਦਿਮਾਗ ਕੋਲ ਜ਼ਿੰਦਗੀ ਭਰ ਵਧਣ, ਰੀਵਾਇਰ ਹੋਣ ਅਤੇ ਪੁਨਰਗਠਿਤ ਹੋਣ ਦੀ ਅਸਾਧਾਰਨ ਸਮਰੱਥਾ ਹੁੰਦੀ ਹੈ। ਇਸ ਨੂੰ ਨਿਊਰੋਪਲਾਸਟੀਸਿਟੀ ਕਿਹਾ ਜਾਂਦਾ ਹੈ ਅਤੇ ਨੱਚਣਾ ਦਿਮਾਗ ਲਈ ਇੱਕ ਚੰਗੀ ਕਸਰਤ ਹੈ।
2: ਸੋ ਵੈਨ ਯੂ ਡਾਂਸ,
1: ਖੋਜ ਨੇ ਦਿਖਾਇਆ ਕਿ ਜਦੋਂ ਤੁਸੀਂ ਨੱਚਦੇ ਹੋ, ਇਹ ਗ੍ਰੇ ਮੈਟਰ ਵਧਾਉਂਦਾ ਹੈ ਤੇ ਵਾਈਟ ਮੈਟਰ ਵੀ। ਇਹਨਾਂ ਪਾਥਵੇਜ਼ ਨੂੰ ਵਧੇਰੇ ਕੁਸ਼ਲ ਬਣਾਉਂਦਾ ਹੈ ਅਤੇ ਨਿਊਰੋਨਸ ਨੂੰ ਹੋਰ ਵੱਡਾ ਤੇ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ।
0: ਚਲੋ ਇਸ ਨੂੰ ਵਿਸਥਾਰ ਵਿੱਚ ਸਮਝਦੇ ਹਾਂ। ਦਿਮਾਗ ਸੈੱਲਾਂ ਦਾ ਬਣਿਆ ਹੁੰਦਾ, ਜਿਨ੍ਹਾਂ ਨੂੰ ਨਿਊਰੋਨਸ ਕਿਹਾ ਜਾਂਦਾ। ਇਹ ਉਹ ਚੀਜ਼ ਹੈ ਜਿਸ ਤੋਂ ਦਿਮਾਗ ਦੇ ਟਿਸ਼ੂ ਬਣੇ ਹੁੰਦੇ ਨੇ। ਹਰ ਨਿਊਰੋਨ ਦਾ ਇੱਕ ਸਿਰ ਹੁੰਦਾ ਜੋ ਕਿ ਇਸ ਦਾ ਕੰਟਰੋਲ ਸੈਂਟਰ ਹੁੰਦਾ। ਇਕੱਠੇ ਹੋ ਕੇ ਇਹ ਦਿਮਾਗ ਦੀ ਬਾਹਰੀ ਪਰਤ ਵਿੱਚ ਗ੍ਰੇ ਮੈਟਰ ਬਣਾਉਂਦੇ ਨੇ। ਇਹੀ ਉਹ ਥਾਂ ਹੈ ਜਿੱਥੇ ਜਾਣਕਾਰੀ ਰਿਸੀਵ ਅਤੇ ਪ੍ਰੋਸੈਸ ਕੀਤੀ ਜਾਂਦੀ ਹੈ। ਨਿਊਰੋਨ ਦੀ ਪੂਛ ਵਾਈਟ ਮੈਟਰ ਹੁੰਦੀ ਹੈ। ਇਹ ਸੈਂਟਰਲ ਕਨੈਕਟੀਵਿਟੀ ਟਿਸ਼ੂ ਹੈ ਅਤੇ ਦਿਮਾਗ ਦੇ ਵੱਖ ਵੱਖ ਹਿੱਸਿਆਂ ਅਤੇ ਬਾਕੀ ਸਰੀਰ ਨੂੰ ਸੁਨੇਹੇ ਭੇਜਦਾ। ਇਸ ਲਈ ਨੱਚਣਾ ਅਸਲ ਵਿੱਚ ਦਿਮਾਗ ਦੇ ਸਾਰੇ ਟਿਸ਼ੂ ਵਧਾ ਸਕਦਾ। ਅਤੇ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਲਗਾਤਾਰ ਅਭਿਆਸ ਮਦਦਗਾਰ ਸਬਸਟੈਂਸ ਦੇ ਵਧੇਰੇ ਉਤਪਾਦਨ ਨਾਲ ਦਿਮਾਗ ਨੂੰ ਵਧੇਰੇ ਮਜ਼ਬੂਤ ਬਣਾ ਸਕਦਾ।
1: ਜਦੋਂ ਤੁਸੀਂ ਡਾਂਸ ਕਰਦੇ ਹੋ ਜਾਂ ਆਮ ਤੌਰ ਤੇ ਕਸਰਤ ਕਰਦੇ ਹੋ, ਤਾਂ ਬ੍ਰੇਨ ਡਰਾਈਵਡ ਨਿਊਟ੍ਰੋਫਿਕ ਫੈਕਟਰ ਨਾਮੀ ਹਾਰਮੋਨ ਪੈਦਾ ਕਰਦਾ ਹੈ ਅਤੇ ਇਹ ਤੁਹਾਡੇ ਦਿਮਾਗ ਦੇ ਸੈੱਲਾਂ ਲਈ ਖਾਦ ਜਿਹਾ ਕੰਮ ਕਰਦਾ ਹੈ ਅਤੇ ਤੁਹਾਡੇ ਦਿਮਾਗ ਦੇ ਸੈੱਲਾਂ ਦੇ ਵਧਣ ਦੇ ਵਿੱਚ ਅਤੇ ਨਿਊਰੋਪਲਾਸਟੀਸਿਟੀ ਦੇ ਵਿੱਚ ਮਦਦ ਕਰਦਾ ਹੈ।
0: ਮਨੁੱਖੀ ਦਿਮਾਗ ਅਜਿਹੇ ਤਕਰੀਬਨ 86 ਬਿਲੀਅਨ ਸੈੱਲਾਂ ਨਾਲ ਬਣਿਆ ਹੁੰਦਾ। ਤੁਹਾਡੀ ਗਤੀਵਿਧੀ ਦੇ ਆਧਾਰ ਉੱਤੇ ਹਰ ਨਿਊਰੋਨ ਪ੍ਰਤੀ ਸੈਕਿੰਡ 1 ਤੋਂ 200 ਵਾਰ ਤੱਕ ਸੰਦੇਸ਼ ਭੇਜ ਸਕਦਾ। ਇਹ ਨਿਊਰਲ ਸੰਦੇਸ਼ ਇਲੈਕਟ੍ਰੀਕਲ ਪਲਸਸ ਹੁੰਦੇ ਨੇ ਜੋ ਅੱਖ ਝਪਕਣ ਨਾਲੋਂ ਵੀ ਤੇਜ਼ੀ ਨਾਲ ਇਧਰ ਉਧਰ ਭੇਜੇ ਜਾਂਦੇ ਨੇ। ਅਤੇ ਖੋਜ ਵਿੱਚ ਸਾਹਮਣੇ ਆਇਆ ਕਿ ਡਾਂਸ ਇਹਨਾਂ ਸੰਦੇਸ਼ਾਂ ਦੇ ਪਹੁੰਚਣ ਦੇ ਤਰੀਕੇ ਵਿੱਚ ਸੁਧਾਰ ਕਰ ਸਕਦਾ। ਇਹ ਇੱਕ ਅਜਿਹੀ ਚੀਜ਼ ਹੈ ਜੋ ਡਾਕਟਰ ਜੂਲੀਆ ਬਾਸੋ ਉਦੋਂ ਦੇਖਦੇ ਨੇ ਜਦੋਂ ਉਹ ਰੀਅਲ ਟਾਈਮ ਵਿੱਚ ਖਾਸ ਟੋਪੀਆਂ ਦੀ ਵਰਤੋਂ ਕਰਕੇ ਡਾਂਸਰਸ ਦੀ ਦਿਮਾਗੀ ਗਤੀਵਿਧੀ ਮਾਪਦੇ ਨੇ।
3: ਇੱਕ ਖੇਤਰ ਤੋਂ ਦੂਜੇ ਖੇਤਰ ਤੱਕ ਜਾਣਕਾਰੀ ਦਾ ਪ੍ਰਵਾਹ ਹੋਰ ਤੇਜ਼ ਹੋ ਸਕਦਾ ਹੈ ਅਤੇ ਇਹ ਸਾਡੀ ਸਿੱਖਣ ਅਤੇ ਜਾਣਕਾਰੀਆਂ ਯਾਦ ਰੱਖਣ ਦੀ ਸਮਰੱਥਾ ਵਧਾਉਂਦਾ ਹੈ, ਬਿਹਤਰ ਬੌਧਿਕ ਸਮਰੱਥਾ ਦਿੰਦਾ ਹੈ ਅਤੇ ਭਾਵਨਾਤਮਕ ਸਿਹਤ ਨੂੰ ਮਜ਼ਬੂਤ ਕਰਦਾ ਹੈ।
0: ਕਿਉਂਕਿ ਤੁਹਾਡਾ ਦਿਮਾਗ ਤੁਹਾਡੇ ਸਰੀਰ ਨੂੰ ਕੰਟਰੋਲ ਕਰਦਾ ਹੈ, ਇਸ ਲਈ ਜੇ ਨਿਊਰੋਨ ਬਿਹਤਰ ਸੰਚਾਰ ਕਰਦੇ ਹਨ ਤਾਂ ਇਹ ਤਕਰੀਬਨ ਹਰ ਉਹ ਚੀਜ਼ ਪ੍ਰਭਾਵਿਤ ਕਰੇਗਾ ਜੋ ਤੁਸੀਂ ਕਰਦੇ ਹੋ।
3: ਸੋ ਕੋਆਰਡੀਨੇਸ਼ਨ, ਇਸ ਲਈ ਤਾਲਮੇਲ ਵਿੱਚ ਸੁਧਾਰ ਹੋਏਗਾ, ਸਾਡੀ ਦੂਜਿਆਂ ਨਾਲ ਕਮਿਊਨੀਕੇਸ਼ਨ ਅਤੇ ਗੱਲਬਾਤ ਵਿੱਚ ਸੁਧਾਰ ਹੋਵੇਗਾ, ਇੱਥੋਂ ਤੱਕ ਕਿ ਗਣਿਤ ਦੇ ਸਵਾਲ ਹੱਲ ਕਰਨ ਦਾ ਤਰੀਕਾ ਅਤੇ ਪ੍ਰੋਬਲਮ ਸੋਲਵਿੰਗ ਯੋਗਤਾਵਾਂ ਵਿੱਚ ਵੀ ਸੁਧਾਰ ਹੋਵੇਗਾ।
0: ਕਲਾਸ ਵਿੱਚ, ਕਲੱਬ ਵਿੱਚ, ਟਿਕਟੋਕ ਉੱਤੇ ਜਾਂ ਉਦੋਂ ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ, ਨੱਚਣਾ ਚੰਗਾ ਮਹਿਸੂਸ ਕਰਵਾਉਂਦਾ। ਅਜਿਹਾ ਇਸ ਲਈ ਹੁੰਦਾ ਕਿਉਂਕਿ ਦਿਮਾਗ ਹਾਰਮੋਨਸ ਦਾ ਅਜਿਹਾ ਆਨੰਦਮਈ ਕਾਕਟੇਲ ਰਿਲੀਜ਼ ਕਰਦਾ ਜਿਸ ਨਾਲ ਤੁਹਾਡਾ ਮੂਡ ਚੰਗਾ ਹੁੰਦਾ। ਇਹ ਉਹ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਹੋਵੇਗਾ, ਜਿਵੇਂ ਕਿ ਐਂਡੋਰਫਿਨਸ ਜੋ ਕਿ ਸਰੀਰ ਦਾ ਕੁਦਰਤੀ ਦਰਦ ਨਿਵਾਰਕ ਹੈ, ਡੋਪਾਮਾਈਨ ਅਤੇ ਸੈਰੋਟੋਨਿਨ ਜੋ ਕਿ ਕੁਦਰਤੀ ਮੂਡ ਲਿਫਟਰਸ ਨੇ, ਅਤੇ ਜੇ ਤੁਸੀਂ ਹੋਰ ਲੋਕਾਂ ਨਾਲ ਨੱਚ ਰਹੇ ਹੁੰਦੇ ਹੋ ਤਾਂ ਆਕਸੀਟੋਸਿਨ ਵੀ ਮਿਲਦਾ, ਜਿਸ ਨੂੰ ਕਿ ਬੌਂਡਿੰਗ ਹਾਰਮੋਨ ਕਿਹਾ ਜਾਂਦਾ। ਜਿੰਨੀ ਜ਼ਿਆਦਾ ਤੁਸੀਂ ਕੋਈ ਗਤੀਵਿਧੀ ਕਰਦੇ ਹੋ ਜਿਵੇਂ ਕਿ ਡਾਂਸਿੰਗ, ਤਾਂ ਤੁਹਾਡਾ ਦਿਮਾਗ ਉਨਾ ਹੀ ਉਸ ਨੂੰ ਦੁਬਾਰਾ ਕਰਨ ਦੀ ਉਮੀਦ ਕਰਦਾ, ਇਥੋਂ ਤੱਕ ਕਿ ਉਸ ਦੀ ਲਾਲਸਾ ਕਰਦਾ।
3: ਅਸੀਂ ਜਿੰਨਾ ਜ਼ਿਆਦਾ ਡਾਂਸ ਵਿੱਚ ਹਿੱਸਾ ਲੈਂਦੇ ਹਾਂ ਅਤੇ ਸਾਡਾ ਦਿਮਾਗ ਜਿੰਨਾ ਜ਼ਿਆਦਾ ਇਨ੍ਹਾਂ ਨਿਊਰੋਕੈਮੀਕਲਸ ਦੇ ਸੰਪਰਕ ਵਿੱਚ ਆਉਂਦਾ ਹੈ, ਤੁਸੀਂ ਉਨਾ ਹੀ ਜ਼ਿਆਦਾ ਉਨ੍ਹਾਂ ਤਜਰਬਿਆਂ ਨੂੰ ਦੁਬਾਰਾ ਹਾਸਿਲ ਕਰਨ ਅਤੇ ਉਨ੍ਹਾਂ ਦੇ ਸੈਂਸੇਸ਼ਨਸ ਨੂੰ ਮਹਿਸੂਸ ਕਰਨਾ ਚਾਹੋਗੇ, ਅਤੇ ਇਹੀ ਉਨ੍ਹਾਂ ਕਾਰਨਾਂ ਦੇ ਵਿੱਚੋਂ ਇੱਕ ਹੈ ਕਿ ਕਿਉਂ ਲੋਕ ਵਾਰ ਵਾਰ ਡਾਂਸ ਫਲੋਰ ਤੇ ਪਰਤਦੇ ਨੇ।
0: ਭਾਵੇਂ ਹੁਣ ਤੁਹਾਨੂੰ ਆਪਣੇ ਵੱਡੇ ਅਤੇ ਤੇਜ਼ ਦਿਮਾਗ ਦਾ ਪ੍ਰਭਾਵ ਮਹਿਸੂਸ ਨਾ ਹੋ ਰਿਹਾ ਹੋਵੇ, ਪਰ ਉਮਰ ਵਧਣ ਦੇ ਨਾਲ ਇਹ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਨਿਊਰੋਨਸ ਹੌਲੀ ਹੌਲੀ ਮਰਨਾ ਸ਼ੁਰੂ ਕਰ ਦਿੰਦੇ ਨੇ। ਇਸ ਨਾਲ ਪਾਰਕਿੰਸਨਸ ਅਤੇ ਅਲਜ਼ਾਈਮਰ ਜਿਹੀਆਂ ਦਿਮਾਗੀ ਕਮਜ਼ੋਰੀ ਵਾਲੀਆਂ ਬਿਮਾਰੀਆਂ ਹੋ ਸਕਦੀਆਂ ਨੇ। ਅਜਿਹੀਆਂ ਬਿਮਾਰੀਆਂ ਦਾ ਕੋਈ ਇਲਾਜ ਨਹੀਂ ਹੈ, ਸਿਰਫ

0: ਬਚਾਅ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਦਾ ਸਭ ਤੋਂ ਬਿਹਤਰ ਤਰੀਕਾ ਵੱਡਾ ਨਿਊਰਲ ਰਿਜ਼ਰਵ ਤਿਆਰ ਕਰਨਾ।
1: ਤੁਸੀਂ ਇਸ ਨੂੰ ਇੱਕ ਬਚਤ ਖਾਤੇ ਦੀ ਤਰ੍ਹਾਂ ਸਮਝ ਸਕਦੇ ਹੋ ਅਤੇ ਕੁਝ ਨਵਾਂ ਸਿੱਖਣਾ, ਬਹੁਤ ਗੁੰਝਲਦਾਰ ਕੰਮ ਕਰਨਾ ਅਤੇ ਨੱਚਣਾ ਇਸ ਬਚਤ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਿਹਾ ਹੈ। ਜੇ ਕੋਈ ਮੁਸੀਬਤ ਆਉਂਦੀ ਹੈ ਅਤੇ ਜੇ ਤੁਹਾਡੇ ਕੋਲ ਸਿਰਫ $100 ਹਨ ਤਾਂ ਤੁਸੀਂ ਕਰਜ਼ੇ ਹੇਠ ਦੱਬ ਸਕਦੇ ਹੋ। ਪਰ ਉਦਾਹਰਨ ਵਜੋਂ ਜੇ ਤੁਹਾਡੇ ਕੋਲ $1,000,000 ਹੈ, ਜੇ ਤੁਹਾਡੇ ਕੋਲ ਚੰਗਾ ਬੌਧਿਕ ਰਿਜ਼ਰਵ ਹੈ ਤਾਂ ਤੁਹਾਡੇ ਕੋਲ ਸਮਝੋ ਬਹੁਤ ਧਨ ਹੈ।
0: ਬਹੁਤ ਸਾਰੇ ਨਿਊਰੋਨਸ ਦਾ ਮਤਲਬ ਹੈ ਤੁਹਾਡੇ ਕੋਲ ਸੰਦੇਸ਼ਾਂ ਦੇ ਪਹੁੰਚਣ ਲਈ ਕਈ ਸੰਭਾਵਿਤ ਰਸਤੇ ਨੇ, ਸਿਰਫ ਇੱਕ ਜਾਂ ਦੋ ਨਹੀਂ।
1: ਇਸ ਤਰ੍ਹਾਂ ਤੁਸੀਂ ਉਹਨਾਂ ਨਿਊਰੋਨਸ ਨੂੰ ਬਾਈਪਾਸ ਕਰ ਸਕਦੇ ਹੋ ਜੋ ਖਤਮ ਹੋ ਚੁੱਕੇ ਨੇ ਅਤੇ ਵਿਕਲਪਿਕ ਪਾਥਵੇਜ਼ ਦੀ ਵਰਤੋਂ ਕਰ ਸਕਦੇ ਹੋ ਜੋ ਸ਼ਾਇਦ ਬਾਕੀਆਂ ਦੇ ਕੋਲ ਨਾ ਹੋਣ ਪਰ ਤੁਹਾਡੇ ਕੋਲ ਹੈ, ਕਿਉਂਕਿ ਤੁਸੀਂ ਕਈ ਸਾਲਾਂ ਦੇ ਵਿੱਚ ਇਹ ਤਿਆਰ ਕੀਤੇ ਹੈ।
0: ਇਸ ਬਾਰੇ ਵਿਗਿਆਨਕ ਸਬੂਤ ਹਨ ਕਿ ਡਾਂਸ ਬਿਲਕੁਲ ਇਹੀ ਕਰਨ ਵਿੱਚ ਮਦਦ ਕਰਦਾ। ਖੋਜਕਰਤਾਵਾਂ ਨੇ ਵੱਖ ਵੱਖ ਗਤੀਵਿਧੀਆਂ ਅਤੇ ਡਿਮੈਂਸ਼ੀਆ ਦੇ ਖਤਰੇ ਵਿਚਕਾਰ ਸੰਬੰਧਾਂ ਦਾ ਅਧਿਐਨ ਕੀਤਾ। ਅਧਿਐਨ ਵਿੱਚ 11 ਸਰੀਰਕ ਕਸਰਤਾਂ ਜਿਵੇਂ ਕਿ ਤੈਰਾਕੀ, ਪੈਦਲ ਤੁਰਨਾ ਜਾਂ ਘਰ ਦੇ ਕੰਮ ਕਰਨ ਦੇ ਪ੍ਰਭਾਵਾਂ ਬਾਰੇ ਦੇਖਿਆ ਗਿਆ। ਨੱਚਣਾ ਹੀ ਇੱਕ ਅਜਿਹੀ ਕਸਰਤ ਸੀ ਜੋ ਡਿਮੈਂਸ਼ੀਆ ਦਾ ਖਤਰਾ ਘੱਟ ਕਰਦੀ ਦੇਖੀ ਗਈ।
2: When we age, the brain... ਜਦੋਂ ਸਾਡੀ ਉਮਰ ਵੱਧਦੀ ਹੈ ਤਾਂ ਦਿਮਾਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨੱਚਣਾ ਇਸ ਪ੍ਰਕਿਰਿਆ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਹ ਬੌਧਿਕ ਸਮਰੱਥਾ ਵਧਾਉਣ, ਨਿਊਰੋਨਸ ਵਧਾਉਣ ਅਤੇ ਵੱਧਦੀ ਉਮਰ ਵਿੱਚ ਘਟ ਰਹੇ ਨਿਊਰੋ ਟ੍ਰਾਂਸਮੀਟਰਾਂ ਨੂੰ ਵੀ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
3: ਡਿਊਰਿੰਗ ਦ ਏਜਿੰਗ ਪ੍ਰੋਸੈਸ
2: Now that being ਕਿਸੇ ਵੀ ਉਮਰ ਵਿੱਚ ਨੱਚਣਾ ਸ਼ੁਰੂ ਕਰਨਾ ਫਾਇਦੇਮੰਦ ਹੋਵੇਗਾ ਕਿਉਂਕਿ ਨਿਊਰੋਪਲਾਸਟਿਸਿਟੀ ਦੀ ਪ੍ਰਕਿਰਿਆ ਪੂਰੀ ਜ਼ਿੰਦਗੀ ਚੱਲਦੀ ਰਹਿੰਦੀ ਹੈ।
3: ਹਾਇਰ ਲਾਈਫ ਸਪੈਨ

0: ਜੇ ਅਸੀਂ ਡਾਂਸ ਵਗੈਰਾ ਦੀ ਗੱਲ ਕਰੀਏ
1: ਜੀ,
0: ਤੇ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜੇ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਤੇ ਸਾਡਾ ਭੰਗੜਾ ਤੇ ਗਿੱਧਾ ਬਗੈਰ ਇਹ ਸਟੱਡੀ ਤੋਂ ਕਿ ਨਿਯੋਰਮ ਬਣਦੇ ਨੇ ਨਹੀਂ ਬਣਦੇ ਨੇ, ਕੀ ਹੁੰਦਾ ਕੀ ਨਹੀਂ ਹੁੰਦਾ, ਮੇਰਾ ਖਿਆਲ ਇਹ ਸਾਡੇ ਕਲਚਰ ਦੇ ਵਿੱਚ ਸੀਗਾ। ਔਰ ਜੇ ਅਸੀਂ ਟ੍ਰਾਈਬਸ ਦੀ ਸਟੱਡੀ ਕਰੀਏ ਤੇ ਉਹ ਵੀ ਖਾ ਪੀ ਕੇ ਨੱਚਣਾ ਉਹ ਬੜਾ ਠੀਕ ਸਮਝਦੇ ਸੀ। ਗਮੀ ਦਾ ਆਲਮ ਹੋਵੇ, ਖੁਸ਼ੀ ਦਾ ਆਲਮ ਹੋਵੇ, ਨੱਚਣਾ ਜਿਹੜਾ ਉਹ ਸਾਡੇ ਪਾਰਟ ਐਂਡ ਪਾਰਸਲ ਸੀਗਾ ਸਾਡੇ ਸੱਭਿਆਚਾਰ ਦਾ। ਤੇ ਖਾਸ ਕਰਕੇ ਜਿਹੜਾ ਭੰਗੜੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਤੁਸੀਂ ਇਹ ਦੇਖੋ ਕਿ ਪੰਜਾਬ ਦਾ ਭੰਗੜਾ ਜਿਹੜਾ ਉਹ ਕਿੰਨੀ ਜ਼ਿਆਦਾ ਕਸਰਤ ਕਰਵਾਉਣ, ਤੁਸੀਂ ਵੀ ਆਪਣੀ ਜਵਾਨੀ ਜ਼ਰੂਰ ਕੀਤਾ ਹੋਏਗਾ, ਤੁਸੀਂ ਸਕੂਲ ਵਾਲੀ ਦੀ ਟੀਮਾਂ 'ਚ ਹੋਵੋਗੇ ਜਾਂ ਘਰਾਂ 'ਚ ਹੀ ਕਿ ਬਈ ਅੱਜ ਉਹ ਪਾਰਟੀ
2: ਹੈ। ਬਹੁਤ ਵਧੀਆ ਲੱਗਦਾ ਜੀ ਜਦੋਂ ਕਦੀ ਮੌਕਾ ਮਿਲਦਾ ਨੱਚਣ ਦਾ।
0: ਜੀ ਜੀ, ਔਰ ਮੇਰਾ ਖਿਆਲ ਹੈ
2: ਕਰ ਲੈਣਾ ਚਾਹੀਦਾ, ਨੱਚਦੇ ਗਾਣੇ ਰਹਿਣਾ ਚਾਹੀਦਾ। ਜਿਹੜੇ ਤੁਸੀਂ ਕਹਿੰਦੇ ਨਾ ਵੀ ਜ਼ੋਰ ਜ਼ੋਰ ਤੇ ਜਦੋਂ ਤੁਸੀਂ ਪੈਰ ਥੱਲੇ ਮਾਰਦੇ ਹੋ ਨਾ ਜਦੋਂ,
0: ਜੀ ਜੀ,
2: ਤੇ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਹੱਡੀਆਂ ਹੋਰ ਸਟਰੋਂਗ ਹੁੰਦੀਆਂ
0: ਜੀ।
2: ਕਈ ਵਾਰੀ ਮੈਂ ਵੈਸੇ ਇੱਕ ਗਲਤੀ ਕੀਤੀ ਕਿਉਂਕਿ ਮੈਂ ਫਾਸਟ ਬੋਲਰ ਸੀਗਾ
0: ਜੀ,
2: ਤੇ ਮੈਨੂੰ ਇਹ ਸੁਣਨ ਚ ਆਇਆ ਉਸ ਟਾਈਮ ਜਿੱਦਾਂ ਦੀ ਗੱਲਾਂ ਹੁੰਦੀਆਂ
0: ਜੀ ਜੀ,
2: ਕਿ ਤੁਸੀਂ ਕੀ ਕਰਦੇ ਹੋ ਜਦੋਂ ਇੰਨਾ ਜੰਪ ਲੈ ਕੇ ਤੇ ਬਾਲ ਫਾਸਟ ਸੁੱਟਣੀ, ਬੋਲਿੰਗ ਜਦੋਂ ਕਰਨੀ ਹੈ ਤੇ ਤੁਹਾਡਾ ਗੋਡੇ ਜਿਹੜੇ ਨਾ ਉਹ ਖਰਾਬ ਹੋ ਜਾਂਦੇ ਥੱਲੇ ਵੱਜ ਵੱਜ ਕੇ
0: ਜੀ ਜੀ,
2: ਤੇ ਉਦੋਂ ਪਤਾ ਨਹੀਂ ਕਿੱਥੋਂ ਇਹ ਗੱਲਾਂ ਆ ਗਈਆਂ ਫਿਰ ਹੌਲੀ ਹੌਲੀ ਦਿਮਾਗ 'ਚ ਵੀ, ਮੈਂ ਜਿਹੜੀ ਰਨਿੰਗ ਸੀਗੀ ਉਸ ਤਰ੍ਹਾਂ ਦੀ ਜਾਂ ਉਹ ਬਾਕੀ ਚੀਜ਼ਾਂ ਥੋੜੀਆਂ ਜਿਹੀਆਂ ਘੱਟ ਕਰਦੀਆਂ
0: ਜੀ,
2: ਬਟ ਹੁਣ ਮੈਂ ਜਿਹੜੀ ਸਟੱਡੀਜ਼ ਦੇਖਦਾ ਉਹ ਕਹਿੰਦੇ ਵੀ ਜਿੰਨਾ ਤੁਸੀਂ ਸਟਰੋਂਗਲੀ ਜਦੋਂ ਤੁਹਾਨੂੰ ਜਿਹੜੀ ਰਨਿੰਗ ਹੁੰਦੀ ਹੈ
0: ਜੀ,
2: ਜੋ ਮੈਰਾਥਨ ਦੀ ਸਟੱਡੀ ਕੀਤੀ ਗਈ ਸਾਰਾ ਕੁਝ, ਕਹਿੰਦੇ 75 ਸਾਲ ਦੀ ਉਮਰ ਤੱਕ ਤੁਸੀਂ ਆਪਣੇ ਆਪ ਨੂੰ ਸਲੋ ਡਾਊਨ ਨਹੀਂ ਕਰ ਸਕਦੇ, ਤੁਸੀਂ ਭੱਜਦੇ ਰਹਿ ਸਕਦੇ ਹੋ। ਮਿਲਖਾ ਸਿੰਘ ਹੋਣਾ ਦੀ ਸਟੋਰੀ ਹੈ ਨਾ, ਜਦੋਂ ਤੱਕ ਕੋਵਿਡ ਦੇ ਵਿੱਚ ਗਿਆ, ਬਟ ਉਸ ਤੋਂ ਪਹਿਲਾਂ ਉਹ ਕਹਿੰਦੇ ਵੀ ਮੈਂ ਕਦੀ ਨਾ ਗੋਲੀ ਖਾਨਾ, ਜਦੋਂ ਮੇਰੇ ਸਿਰ ਦਰਦ ਹੋਇਆ ਮੈਂ ਭੱਜਣ ਚਲ ਜਾਂਦਾ, ਤੇ ਹਰ ਇੱਕ ਚੀਜ਼ ਜਿਹੜੀ ਹੈ ਉਹ ਉਹਨਾਂ ਨੇ ਕਰਕੇ ਦਿਖਾਈ। ਪਰ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਰੋਲੀ ਸਰੋਲੀ ਆਉਂਦੀਆਂ ਪਈਆਂ ਸਾਹਮਣੇ, ਤੁਸੀਂ ਖੁਦ ਵੀ ਕਿੰਨੀ ਐਕਸਰਸਾਈਜ਼ ਕਰਦੇ ਹੋ ਨਾ, ਕਾਫੀ ਡੇਲੀ ਬੇਸਿਸ ਉੱਤੇ ਆਪਣੇ ਆਪ ਨੂੰ ਮੇਨਟੇਨ ਰੱਖਣ ਵਾਸਤੇ।
0: ਹਾਂਜੀ ਬਿਲਕੁਲ,
2: ਹਾਂਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਲੱਗਦਾ ਕਿ ਵੀ ਏਜ ਦੇ ਨਾਲ ਕਈ ਵਾਰੀ ਲੋਕੀ ਕਹਿੰਦੇ ਨੇ ਵੀ ਸ਼ਾਇਦ ਗੱਲਾਂ ਹੀ ਕਰਦੇ ਨੇ, ਬਟ ਆਪਾਂ ਰਮੇਸ਼ ਜੀ ਦੀ ਉਮਰ ਜਿਹੜੀ ਹੁਣ 70 ਤੋਂ ਉੱਪਰ ਹੋ ਗਈ,
0: ਮੇਰੀ 70 ਹੋਏਗੀ ਜੀ 30 ਨਵੰਬਰ ਨੂੰ, ਪੂਰਾ 70 ਹੋਏਗਾ, ਕਤਰ ਵਿੱਚ ਜਾਵਾਂਗਾ।
2: ਠੀਕ ਹੈ ਜੀ, ਤੋਂ ਇੰਡੀਪੈਂਡੈਂਸ ਤੋਂ 10 ਸਾਲ ਬਾਅਦ ਆਏ ਹੋ ਤੁਸੀਂ
0: ਜੀ,
2: ਸੋ ਕਹਿੰਦਾ ਮਤਲਬ 70 ਸਾਲ, ਮਤਲਬ ਹੁਣ 70ਵਾਂ ਤੁਹਾਨੂੰ ਸ਼ੁਰੂ ਹੋ ਗਿਆ।
0: ਹਾਂਜੀ ਹਾਂਜੀ,
2: ਬਟ ਤੁਸੀਂ ਯੂ ਡਸਨਟ ਫੀਲ ਲਾਈਕ
0: 70, ਆਮ ਕੰਪਲੀਟਿੰਗ 70।
2: ਹਾਂਜੀ, ਕੰਪਲੀਟ ਕਰ ਰਹੇ ਹੋ, ਤੇ ਇਹਦਾ ਮਤਲਬ ਵੀ ਤੁਸੀਂ ਆਪਣੇ ਆਪ ਨੂੰ ਹੁਣ ਵੀ ਜਿੱਦਾਂ ਮੰਦਰ ਦੇ ਵਿੱਚ ਆਪਾਂ ਦੇਖਦੇ ਹਾਂ, ਹਾਂਜੀ, ਤੁਸੀਂ ਕਿੰਨਾ ਮਿਹਨਤ ਕਰਕੇ ਆਉਂਦੇ ਹੋ, ਲੋਕਾਂ ਦੇ ਵਲੰਟੀਅਰ ਉੱਥੇ ਸਪੋਰਟ ਕਰਦੇ
0: ਹੋ। ਤੁਸੀਂ ਗੱਲ ਕੀਤੀ ਹੈ ਜੀ, ਮੈਂ ਤੁਹਾਨੂੰ ਬਿਲਕੁਲ, ਮੇਰੇ ਮਨ ਵਿੱਚ ਹਮੇਸ਼ਾ ਡਰ ਰਿਹਾ, ਬੜੇ ਸਾਲਾਂ ਤੋਂ ਡਰ ਰਿਹਾ ਕਿ ਯਾਰ ਬਿਮਾਰ ਨਹੀਂ ਪੈਣਾ, ਤੇ ਘੁੰਮਦੇ ਫਿਰਦੇ ਰਹੋ, ਐਕਸਰਸਾਈਜ਼ ਕਰਦੇ ਰਹੋ, ਜਿੱਥੋਂ ਕੋਈ ਚੰਗੀ ਚੀਜ਼ ਮਿਲਦੀ ਹੈ।

0: ਕੀ ਖਾਣਾ ਕੀ ਨਹੀਂ ਖਾਣਾ ਉਹ ਸਾਰੀਆਂ ਕਰਦੇ ਰਹੋ ਔਰ ਸੋਨਾ ਬੜਾ ਜ਼ਰੂਰੀ ਹੈ ਇਹਦੇ ਨਾਲ ਨਾਲ ਜੀ
1: ਸੋਨਾ ਅੱਜ ਕੱਲ ਵੈਸੇ ਖਰਾਬ ਹੋ ਰਿਹਾ
0: ਕਰਦਾ
1: ਬਟ ਇਹ ਹੈ ਵੀ ਸੌਣ ਦਾ ਵੀ ਤਰੀਕਾ ਹੈ ਕਈ ਵਾਰੀ ਕਈ ਲੋਕੀ ਸਮਝਦੇ ਨੇ ਰਾਤ ਨੂੰ 8 ਘੰਟੇ 10 ਘੰਟੇ ਸੋਣਾ ਬਟ ਇਹ ਇੱਕ ਸਿਸਟਮ ਹੁੰਦਾ ਹੈ ਰਮੇਸ਼ ਜੀ ਜਿਹਨੂੰ ਕਹਿੰਦੇ ਨਾ ਵੀ ਚਾਰ ਕੈਟੇਗਰੀ ਦੇ ਵਿੱਚ ਵੰਡਿਆ ਗਿਆ ਕਿ ਕਿਹੜੇ ਬੰਦੇ ਜਿਹੜੇ ਰਾਤ ਨੂੰ ਜਲਦੀ ਸੌਂਦੇ ਜਿਹੜੇ ਸਵੇਰੇ ਅਰਲੀ ਸਮਝਦੇ ਵੀ ਆਪਾਂ ਐਕਟਿਵ ਹੁੰਦੇ ਹਾਂ ਉਹਨਾਂ ਨੂੰ ਅਰਲੀ ਸੋਣਾ ਪੈਂਦਾ ਜਿਹੜੇ ਰਾਤ ਨੂੰ ਤੁਸੀਂ ਦੇਖਿਆ ਵੀ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਕਈ ਲੇਟ ਸੌਂਦੇ ਆ ਤੇ ਉਹ ਫਿਰ ਵੀ ਸਵੇਰੇ ਉਹ ਵੀ ਐਕਟਿਵ ਹੀ ਹੁੰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਸਾਈਕਲ ਜਿਹੜਾ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਕੋਈ ਵੋਲਫ ਹੈ ਕੋਈ ਲਾਇਨ ਹੈ ਕੋਈ ਪਤਾ ਨਹੀਂ ਚਾਰ ਕੈਟੇਗਰੀ ਹੁੰਦੀਆਂ ਕਿਸੇ ਨੇ ਤੇ ਗੱਲ ਕਰਾਂਗੇ ਬਟ ਇਹ ਹੈ ਵੀ ਉਹ ਆਪਣੀ ਨੀਂਦ ਪਹਿਚਾਨਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ 8 ਘੰਟੇ ਸੌਣ ਦੇ ਬਾਵਜੂਦ ਜਾਂ 7 ਘੰਟੇ 6 ਘੰਟੇ ਸੌਣ ਦੇ ਬਾਵਜੂਦ ਵੀ
0: ਸੁੱਤੇ ਰਹਿੰਦੇ
1: ਹੋ ਹਾਂਜੀ ਫਿਰ ਵੀ ਤੁਹਾਨੂੰ ਨਹੀਂ ਪਰਫਾਰਮ ਕਰ ਰਹੇ ਜਾਂ ਤੁਹਾਨੂੰ ਤਕਲੀਫ ਲੱਗ ਰਹੀ ਹੈ ਦਾ ਮਤਲਬ ਵੀ ਤੁਹਾਡਾ ਸਰਕਲ ਥੋੜਾ ਡਿਫਰੈਂਟ ਹੈ ਜਾਂ ਤੁਹਾਨੂੰ ਉਸ ਟਾਈਮ ਦੇ ਉੱਤੇ ਸੌਣਾ ਚਾਹੀਦਾ ਜਦੋਂ ਜਿਹੜੇ ਟਾਈਮ ਤੇ ਤੁਸੀਂ ਐਕਟਿਵ ਰਹਿੰਦੇ ਹੋ ਉਸ ਟਾਈਮ ਨੂੰ ਕੰਸੀਡਰ ਕਰੋ ਵੀ ਇਹ ਤੁਹਾਡਾ ਵਧੀਆ ਟਾਈਮ ਹੈ ਉਹਦੇ ਅਕੋਰਡਿੰਗ ਹੀ ਫਿਰ ਤੁਸੀਂ ਆਪਣਾ ਸੌਣ ਦਾ ਵੀ ਪਲਾਨ ਕਰੋ ਤੇ ਨਾ ਕਿ ਰਾਤ ਨੂੰ ਜੇ ਹੁਣ ਕਈ ਲੋਕੀ ਕਹਿੰਦੇ ਨੇ ਬਾਕੀ ਫੈਮਿਲੀ ਮੈਂਬਰ ਜਿਹੜੇ ਨੇ ਉਹ 9 ਵਜੇ ਸੌ ਜਾਂਦੇ ਆ ਫਿਰ ਸਭ ਨੂੰ ਉਦੋਂ ਹੀ ਸੌਣਾ ਹੁਣ ਦੁਨੀਆਂ ਦੇ ਜਿਹੜੇ ਲੋਕੀ ਨੇ ਮੈਂ ਪੜ੍ਹਦਾ ਹੁੰਦਾ ਵੀ ਦਿਨ ਜਿਹੜਾ ਹੈ ਨਾ ਉਹ ਕਿਸੇ ਦੀ ਲਾਈਫ ਦੇ ਵਿੱਚ ਡਿਫਰੈਂਸ ਨਹੀਂ ਕ੍ਰੀਏਟ ਕਰਦਾ ਡਿਫਰੈਂਸ ਕ੍ਰੀਏਟ ਕਰਦੀਆਂ ਰਾਤਾਂ ਤੁਸੀਂ ਰਾਤਾਂ ਨੂੰ ਕਿੱਦਾਂ ਕੰਸੀਡਰ ਕਰਦੇ ਹੋ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਹੁੰਦੇ ਹੋ ਜਾਂ ਉਹ ਜਿਹੜਾ ਟਾਈਮ ਹੈ ਨਾ ਉਹਨੂੰ ਤੁਸੀਂ ਕਿੱਦਾਂ ਯੂਟੀਲਾਈਜ਼ ਕਰਦੇ ਹੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਅਸਲੀ ਚੇਂਜ ਲਿਆਂਦਾ ਜੀ
0: ਹਾਂਜੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜੇ ਸਾਡੀ ਦੇਖੋ ਭਾਰਤ ਜਿਹੜਾ ਜੇ ਅਸੀਂ ਪੂਰੀ ਉਹਦੀ ਗੱਲਬਾਤ ਕਰੀਏ ਕੰਨਿਆਕੁਮਾਰੀ ਤੋਂ ਲੈ ਕੇ ਅਤੇ ਉਹ ਕਸ਼ਮੀਰ ਤੱਕ ਅਤੇ ਕਿੰਨੀਆਂ ਹੀ ਐਥਨੀਸਿਟੀਜ਼ ਨੇ ਕਿੰਨੀਆਂ ਹੀ ਜਾਤੀਆਂ ਨੇ ਕਿੰਨੀਆਂ ਹੀ ਪ੍ਰਥਾਵਾਂ ਨੇ ਔਰ ਉਹ ਸਾਰਾ ਅਸੀਂ ਜਦੋਂ ਦੇਖਦੇ ਹਾਂ ਜੇ ਤੁਸੀਂ ਦੇਖੋ ਸਾਡੇ ਕਿੰਨੇ ਕਿਸਮ ਦੇ ਨ੍ਰਿਤ ਨੇ ਡਾਂਸਿਸ ਨੇ ਉਹ ਸਾਰਾ ਇਹ ਫਿਜ਼ੀਕਲ ਔਰ ਮੈਂਟਲ ਐਕਸਰਸਾਈਜ਼ ਦੇ ਉੱਤੇ ਬੜਾ ਜ਼ੋਰ ਪਾਇਆ ਗਿਆ ਈਵਨ ਸਾਡੇ ਕੁਛ ਧਾਰਮਿਕ ਨ੍ਰਿਤ ਜਿਹੜੇ ਨੇ ਡਾਂਸਿਸ ਜਿਹੜੇ ਨੇ ਉਹ ਬਣ ਗਏ ਸੀ ਮੰਦਰਾਂ ਦਾ ਹਿੱਸਾ ਬਣ ਗਏ ਸੀ ਕੋਈ ਭਰਤ ਨਾਟਿਅਮ ਸਾਊਥ ਤੁਸੀਂ ਦੇਖੋ ਸਾਰਾ ਉਹਨਾਂ ਜਿਹੜੇ ਡਾਂਸਿਸ ਨੇ ਉਹ ਸਾਰੇ ਮੰਦਰਾਂ ਦੇ ਨਾਲ ਜੁੜੇ ਰਹੇ ਔਰ ਉਹ ਇੱਕ ਬੜੀ ਉਹਦੇ 'ਚ ਸਕੋਲਰਲੀ ਸਾਰੀ ਚੀਜ਼ ਮੰਨੀ ਜਾਂਦੀ ਸੀ ਇੱਕ ਬੜਾ ਵੱਡਾ ਆਰਟ ਫੋਰਮ ਸੀ ਔਰ ਡਾਂਸਿਸ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਪੇਂਟਿੰਗਸ ਨੇ ਬਹੁਤ ਸਾਰੀਆਂ ਸਕਲਪਚਰਸ ਸਾਡੇ ਬਣੇ ਹੋਏ ਨੇ ਅਤੇ ਮੇਰੇ ਕਹਿੰਦਾ ਹੁੰਦਾ ਕਿ ਤਕਰੀਬਨ ਜਿੱਥੋਂ ਟ੍ਰਾਈਬਸ ਚੱਲੀਆਂ ਨੇ ਭਾਵੇਂ ਯੂਰਪ ਦੀਆਂ ਹੋਣ ਜਾਂ ਭਾਵੇਂ ਸਾਡੇ ਇਲਾਕੇ ਦੀਆਂ ਹੋਣ ਟ੍ਰਾਈਬਸ ਦਾ ਇਹ ਹਿੱਸਾ ਸੀ ਫਿਜ਼ੀਕਲ ਐਕਟੀਵਿਟੀਜ਼ ਤੋਂ ਇਲਾਵਾ ਡਾਂਸ ਕਰਨਾ ਇੱਕ ਦੂਜੇ ਨਾਲ ਮਿਲਣਾ ਬੈਠ ਕੇ ਖਾਣਾ ਉਹ ਸਾਰੀਆਂ ਜਿਹੜੀਆਂ ਨੇ ਉਹ ਹੁਣ ਕਿਉਂਕਿ ਉਹ ਇਹ ਸਟੱਡੀਜ਼ ਦੀ ਲੋੜ ਇਸ ਕਰਕੇ ਪੈ ਗਈ ਕਿ ਬੰਦਾ ਬਹੁਤ ਅਲੱਗ ਅਲੱਗ ਹੋ ਗਿਆ ਉਹ ਜਿਹੜਾ ਅਮੈਰੀਕਨ ਟਾਈਪ ਆਫ ਜਾਂ ਸ਼ਹਿਰੀ ਜਿਹੜਾ ਉਹ ਸਾਰਾ ਜਿਹੜਾ ਕਲਚਰ ਹੈ ਬਹੁਤ ਸਾਰੇ ਦੇਸ਼ਾਂ 'ਚ ਫੈਲ ਗਿਆ ਅਤੇ ਹੁਣ ਫਿਰ ਵਾਰ ਵਾਰ ਜ਼ੋਰ ਦਿੱਤਾ ਜਾ ਰਿਹਾ ਕਿ ਨਹੀਂ ਨਹੀਂ ਯਾਰ ਇਕੱਠੇ ਮਿਲੋ ਇੱਕ ਜਿਹੜਾ ਬੈਠੋ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਥੋੜ੍ਹਾ ਲਾਈਟ ਗੱਲ ਕਰੋ ਹਾਂਜੀ ਖਾਓ ਪੀਓ ਡਾਂਸ ਕਰੋ ਯਾਰ
1: ਤੇ ਇਹਦੇ ਨਾਲ ਹੀ ਲਾਈਟ ਗੱਲ ਦੇ ਕਰਨ ਦੇ ਨਾਲ ਜਿਹੜੀ ਜੈਨ ਜੀ ਹੈ ਨਾ ਜੀ ਇਹਨਾਂ ਦੀ ਜਿੱਥੇ ਕਈ ਚੰਗੀਆਂ ਕਈ ਮਾੜੀਆਂ ਮਤਲਬ ਬੇਸਿਕਲੀ ਕਰੈਕਟਰਿਸਟਿਕਸ ਹੁੰਦੇ ਨਾ
0: ਜਨਰੇਸ਼ਨ
1: ਦੇ ਆ ਜਾਂਦੇ ਨੇ ਇਹਨਾਂ ਜਿਹੜੀ ਇੱਕ ਨਵੀਂ ਚੀਜ਼ ਆ ਰਹੀ ਉਹ ਇਹ ਕਿ ਵੀ ਕਾਫੀ ਹੱਦ ਤੱਕ ਜਿਹੜੇ ਬੱਚੇ ਨੇ ਹੁਣ ਉਹ ਇੰਨੇ ਡਿਪਰੈਸ ਹੋ ਗਏ ਸੀਗੇ ਰੀਲਾਂ ਸਕਰੋਲ ਕਰ ਕਰਕੇ ਤੇ ਫੋਨ ਦੇ ਥਰੂ ਉਹਨਾਂ ਨੇ ਕੀਤਾ ਆਲਮੋਸਟ ਬੜੀ ਵੱਡੀ ਤਾਦਾਦ ਦੇ ਵਿੱਚ ਬੱਚੇ ਜਿਹੜੇ ਨਾ ਹੁਣ ਉਹ ਡਿਜੀਟਲ ਫੋਨਾਂ ਵੱਲ ਜਾ ਰਹੇ ਨੇ ਨੰਬਰਾਂ ਵਾਲੇ ਫੋਨਾਂ ਵੱਲ ਕਿਉਂਕਿ ਕਹਿੰਦੇ ਵੀ ਫੋਨ ਜਿਹੜਾ ਨਾ ਹੁਣ ਆਪਾਂ ਨੂੰ ਇਹ ਸਮਾਰਟ ਫੋਨ ਨਹੀਂ ਚਾਹੀਦੇ ਹੁਣ ਤੁਸੀਂ ਦੇਖਣਾ ਹੌਲੀ ਹੌਲੀ ਆਈਫੋਨ ਕੀ ਦੂਜੇ ਤੀਜੇ ਕੀ ਇਹ ਸਸਤੇ ਵੀ ਹੋਣਗੇ ਤੇ ਘੱਟ ਵੀ ਇਹਨਾਂ ਦੀ ਉਹ ਹੋਣੀ ਸ਼ੁਰੂ ਹੋਏਗੀ ਕਿਉਂਕਿ ਜਦੋਂ ਦੇ ਖਰੀਦਣ ਵਾਲੇ ਘੱਟਦੇ ਜਾ ਰਹੇ ਨੇ ਆਲਰੇਡੀ ਇਹ ਚ ਕਾਫੀ ਵੱਡਾ ਨੰਬਰ ਜਿਹੜਾ ਨਾ ਉਹ ਆ ਰਿਹਾ
2: ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
3: ਕਾਲ ਕਰੋ 5873-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873-6890
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: ਰੱਖਣੀ ਜ਼ਰੂਰੀ ਹੈ। ਬਾਰ ਬਾਰ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਹੀ ਗੱਲਬਾਤ ਕਰਦੇ ਹਾਂ
1: ਜੀ।
0: ਤੇ ਅੱਜ ਦੇ ਪ੍ਰੋਗਰਾਮ ਚ ਰਮੇਸ਼ ਜੀ ਤੁਸੀਂ ਹੋਰ ਕੀ ਐਡ ਕਰਨਾ ਚਾਹੋਗੇ ਇਹਦੇ ਚ ਜੀ? ਸਿਹਤ ਬਾਰੇ ਜਾਂ ਕੁਛ ਵੀ ਇਹਦੇ ਨਾਲ ਰਿਲੇਟਡ ਕੋਈ ਗੱਲਬਾਤ, ਜਿਹੜੀ ਤੁਸੀਂ ਰਿਸਰਚ ਦੀ ਵੀ ਗੱਲਬਾਤ ਕਰ ਰਹੇ ਸੀ ਆਪਾਂ ਪ੍ਰੋਟੀਨ ਦੇ ਨਾਲ, ਬਟ ਇਹ ਵੀ ਮੈਂ ਕਹਿੰਦਾ ਵੀ ਉਹ ਜਿਹੜੀ ਆਪਣੀ ਜਗ੍ਹਾ ਤੇ ਚੰਗਾ ਖਾਣਾ ਤੇ ਹੈਗਾ ਹੀ ਹੈ।
1: ਨਹੀਂ ਸਾਡੇ ਡਾਕਟਰ ਸਾਹਿਬ ਜਿਹੜੇ ਤੁਹਾਡੇ ਇੱਥੇ ਰੂਟੀਨ ਜਾਂਦੇ ਰਹਿੰਦੇ ਨੇ,
0: ਉਹ
1: ਵੀ ਇਸ ਗੱਲ ਨੂੰ ਤਾਇਦ ਕਰਦੇ ਨੇ ਕਿ ਬਹੁਤ ਸਾਰਾ ਰੂਟੀਨ ਜਿਹੜਾ ਸਾਨੂੰ ਨਾਨ ਵੇਜ ਤੋਂ ਵੀ ਮਿਲਦਾ ਹੈ, ਲੇਕਿਨ ਪ੍ਰੋਟੀਨ ਦਾ ਪੂਰਾ ਕਰਨਾ ਬੜਾ ਜ਼ਰੂਰੀ ਹੈ।
0: ਬਿਲਕੁਲ।
1: ਔਰ ਉਹ ਜਿਹੜੇ ਨਾਨ ਵੇਜ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ, ਜੇ ਕਿਸੇ ਨੇ ਨਾਨ ਵੇਜ ਨਹੀਂ ਖਾਣਾ ਤਾਂ ਉਹ ਰਿਸੋਰਸਿਸ ਜਿਹੜੇ ਪਤਾ ਹੋਣੇ ਚਾਹੀਦੇ ਨੇ, ਜਿਵੇਂ ਜਿਹੜੀਆਂ ਖੁੰਬਾਂ ਨੇ ਉਹਨਾਂ ਵਿੱਚ ਸਾਨੂੰ ਕਾਫੀ ਕੈਲਸ਼ੀਅਮ ਮਿਲ ਜਾਂਦਾ।
0: ਬਿਲਕੁਲ।
1: ਦਾਲਾਂ ਨੇ, ਉਹ ਦਾਲਾਂ ਦੇ ਵਿੱਚ ਵੀ ਜਿਹੜੀ ਮੂੰਗੀ ਸਾਬਤ ਦਾਲ ਹੈ ਉਹ ਬੜੀ ਵਧੀਆ, ਉਹਦੇ ਵਿੱਚ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਸਾਨੂੰ ਪ੍ਰੋਟੀਨ ਦੇ ਨਾਲ ਨਾਲ, ਉਹ ਚ ਮੈਕਸਿਮਮ ਪ੍ਰੋਟੀਨ ਹੁੰਦਾ ਦਾਲਾਂ ਦੇ ਵਿੱਚੋਂ, ਤੇ ਜਾਂ ਛੋਲੇ ਨੇ ਜਿਵੇਂ ਅਸੀਂ ਖਾਂਦੇ ਹਾਂ,
0: ਵੱਖਰੀ ਵੱਖਰੀ ਤਰ੍ਹਾਂ ਦੇ ਜਿਹੜੇ ਫੂਡ ਨੇ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਬੜੀਆਂ ਜ਼ਰੂਰੀ
1: ਚਾਹੀਦੀਆਂ। ਅੱਜ ਕੱਲ ਵੀ ਕਿਹਾ ਜਾ ਰਿਹਾ ਕਿ ਚਾਵਲ ਦੀ ਜਿਹੜੀ ਚਾਵਲ ਨੂੰ ਖਾਣਾ ਜਿਹੜਾ ਉਹ ਕਣਕ ਨਾਲੋਂ ਕਾਫੀ ਲੋਕਾਂ ਵਾਸਤੇ ਠੀਕ ਹੈ, ਤੇ ਉਹ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ।
0: ਜ਼ਰੂਰੀ ਅਨਾਉਂਸਮੈਂਟ ਵੀ ਕਰਦੀ ਹੈ ਜੀ ਨਾਲ ਨਾਲ ਕਿ ਤਰਕਸ਼ੀਲ ਸੋਸਾਇਟੀ ਜਿਹੜੀ ਹੈ, ਰੈਸ਼ਨਲਿਸਟ ਜਿਹੜੀ ਸੋਸਾਇਟੀ ਕੈਨੇਡਾ ਦੀ ਹੈ
1: ਜੀ,
0: ਇਹਨਾਂ ਵੱਲੋਂ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਜਾ ਰਿਹਾ ਗੁਰਸ਼ਰਨ ਭਾਜੀ ਦੀ ਯਾਦ ਦੇ ਵਿੱਚ
1: ਜੀ,
0: ਭਾਈ ਮੰਨਾ ਸਿੰਘ
1: ਜੀ
0: ਤੇ ਡਾਕਟਰ ਸੁਰਿੰਦਰ ਸ਼ਰਮਾ ਜੀ ਦਾ ਲਿਖਿਆ ਇਹ ਹੈਗਾ
1: ਜੀ,
0: ਤੇ ਜਿਹਦੇ ਚ ਵੈਸੇ ਵੈਨਿਊ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਨਿਊ ਇੰਡੋ ਕੈਨੇਡੀਅਨ ਸੈਂਟਰ ਕੈਲਗਰੀ ਦਾ ਵੈਨਿਊ ਹੈ ਇਹਨਾਂ ਦਾ
1: ਜੀ,
0: ਨਿਊ ਇੰਡੋ ਕੈਨੇਡੀਅਨ ਸੈਂਟਰ ਜਿਹੜਾ ਇੱਥੇ ਹੋਏਗਾ, ਬੇ ਨੰਬਰ 8 1916A 30 ਐਵਨਿਊ ਨੌਰਥ ਈਸਟ ਦੇ ਵਿੱਚ
1: ਜੀ,
0: ਤੇ ਸੁਰਿੰਦਰ ਸ਼ਰਮਾ ਜੀ ਦੀ ਪੇਸ਼ਕਾਰੀ ਹੋਏਗੀ, ਨਾਟਕ ਦੋ ਰੋਟੀਆਂ ਤੇ ਦੇਵ ਪੁਰਸ਼ ਹਾਰ ਗਏ
1: ਜੀ,
0: ਨਾਟਕ ਦਾ ਨਾਂ ਹੈ ਜੀ ਦੋ ਰੋਟੀਆਂ ਅਤੇ ਤੇ ਦੇਵ ਪੁਰਸ਼ ਹਾਰ ਗਏ
1: ਜੀ,
0: ਸੋ ਇਹ ਨਾਟਕ ਦਾ ਨਾਂ ਹੈ, ਟਿਕਟ $10 ਦੀ ਹੈ, ਸੰਡੇ ਅਗਸਤ 30 ਨੂੰ ਇਹ ਹੋਣ ਜਾ ਰਿਹਾ ਜੀ, ਟਾਈਮ 3 ਵਜੇ ਸ਼ਾਰਪ ਹੋਏਗਾ, ਤੁਸੀਂ ਇਹਦੇ ਵਾਸਤੇ ਦਰਸ਼ਨ ਔਜਲਾ ਜੀ ਨੂੰ 403-606-6445 ਦੇ ਉੱਤੇ ਸੰਪਰਕ ਕਰ ਸਕਦੇ, ਜਾਂ ਨਵਤੇਜ ਧਾਲੀਵਾਲ ਹੋਣ ਦੇ ਨਾਲ 587-716-5026 ਇਸ ਨੰਬਰ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਕੁਛ ਇੱਕ ਬਿਲਕੁਲ ਆਪਣਾ ਟਾਈਮ ਉਦੋਂ ਹੋਣਾ ਨੀ, ਸੰਡੇ ਨੂੰ ਰੇਡੀਓ ਹੋਏਗਾ 3 ਵਜੇ ਤੋਂ ਬਾਅਦ 5 ਵਜੇ ਤੱਕ ਹੀ ਜਾ ਸਕਣਾ, ਬਟ ਇਹ ਹੈ ਵੀ ਇਹ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਜੀ। ਸੋ ਸੁਰਿੰਦਰ ਸ਼ਰਮਾ ਜੀ ਤੁਹਾਨੂੰ ਪਤਾ ਵੀ ਕਾਫੀ ਵਧੀਆ ਪੇਸ਼ਕਾਰੀ ਕਰਦੇ ਨੇ, ਸੋ ਉਹਨਾਂ ਦਾ ਲਿਖਿਆ ਤੇ ਉਹਦੇ ਨਾਲ ਨਾਲ ਗੁਰਸ਼ਰਨ ਭਾਜੀ ਜਿਹੜੇ ਨੇ ਉਹਨਾਂ ਦਾ ਹੈਗਾ ਏ, ਤੇ ਤਰਕਸ਼ੀਲ ਨਾਟਕ ਮੇਲਾ ਜਿਹੜਾ 10 ਤਰੀਕ ਨੂੰ ਹੋਏਗਾ
1: ਅੰਮ੍ਰਿਤਸਰ ਦੇ ਹੋਏ ਸੀ।
0: ਹਾਂਜੀ, ਤੇ ਇਹਨਾਂ ਦਾ ਕਾਫੀ ਵਧੀਆ ਇਹਨਾਂ ਦਾ ਨਾਟਕ ਦਾ ਜੀ ਸਟੈਂਡਰਡ ਵੀ ਹੈ ਤੇ ਵਧੀਆ ਵੀ ਕਰਕੇ ਦਿੰਦੇ ਨੇ ਜੀ, ਸੋ ਇਹਦੇ ਵਾਸਤੇ ਤੁਸੀਂ ਹੋਰ ਜਾਣਕਾਰੀ ਵਾਸਤੇ
1: ਤੁਸੀਂ ਦੱਸੋ ਵੀ ਮੈਂ ਜਾਵਾਂ ਕਿ ਨਾ ਜਾਵਾਂ।
0: ਜਾਇਓ ਤੁਸੀਂ ਜਾਓ, ਮੈਂ ਤੇ ਇੱਥੇ ਬੈਠਾਂਗਾ ਜੀ, ਤੁਸੀਂ ਜਾ ਕੇ ਤੇ ਦੇਖ ਕੇ ਮੈਨੂੰ ਉੱਥੋਂ ਦੱਸ ਦਿਓ ਵੀ ਕੀ ਕੁਛ ਚੱਲ ਰਿਹਾ, ਬਟ ਮੈਂ ਉੱਥੇ ਪਹੁੰਚ ਕੇ ਤੇ ਦੇਖ ਲਾਂਗੇ ਜੀ, ਤੁਹਾਡੇ ਥਰੂ ਸੁਣ ਲਾਂਗੇ ਸਾਰੀਆਂ ਗੱਲਾਂ ਬਾਤਾਂ। ਸੋ ਇਹ ਕੁਛ ਇੱਕ ਪ੍ਰੋਗਰਾਮ ਦੀਆਂ ਗੱਲਾਂ ਬਾਤਾਂ ਸੀਗੀਆਂ ਜੀ ਅੱਜ ਦੇ ਪ੍ਰੋਗਰਾਮ ਚ, ਜਿੱਥੇ ਆਪਾਂ ਸ਼ੁਰੂਆਤ ਵੈਸੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਰਮਨੀ ਤੋਂ ਕੀਤੀ ਸੀ, ਕਿਸ ਤਰੀਕੇ ਨਾਲ ਜਰਮਨੀ ਜਰਮਨੀ ਦੀ ਤਾਂ ਨਹੀਂ ਹਿਟਲਰ ਦੀ ਗੱਲ ਕਰਦੇ ਹਾਂ, ਹਿਟਲਰ ਨੇ ਕਿਸ ਤਰੀਕੇ ਦੇ ਨਾਲ ਉਹ ਸਾਰੇ ਉਸ ਟਾਈਮ ਦੇ ਉੱਤੇ ਯਹੂਦੀਆਂ ਨੂੰ ਅੰਦਰ ਲੱਖਾਂ ਦੀ ਤਾਦਾਦ ਦੇ ਵਿੱਚ ਮਾਰਨ ਦੇ ਵੱਖਰੇ ਵੱਖਰੇ ਢੰਗ ਲੱਭੇ ਕਿ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਹਨਾ ਜੀ ਮਾਰਿਆ ਜਾਵੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਵੱਖਰਾ ਕੀਤਾ ਗਿਆ, ਉਹੀ ਲੋਕੀ ਜਿਹੜੇ ਇਕੱਠੇ ਰਹਿੰਦੇ ਸੀਗੇ ਤੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਇਹ ਮਹਿਸੂਸ ਵੀ ਨਹੀਂ ਹੋਣ ਦਿੱਤਾ ਵੀ ਤੁਹਾਡੇ ਨਾਲ ਦੇ ਬੰਦਿਆਂ ਦੇ ਨਾਲ ਆਪਾਂ ਇਹ ਕਰਨ ਜਾ ਰਹੇ ਹਾਂ, ਤੇ ਹੌਲੀ ਹੌਲੀ ਉਹ ਏਦਾਂ ਦੀ ਮੋਮੈਂਟਮ ਜਾਂ ਮੂਵਮੈਂਟ ਬੰਨ ਕੇ ਰੱਖਤੀ ਤੇ ਉਹ ਲੋਕੀ ਆਪੇ ਸਮਝਣ ਲੱਗ ਪਏ ਵੀ ਇਹ ਸਾਡੇ ਨਾਲ ਦੇ ਜਿਹੜੇ ਨੇ ਉਹ ਠੀਕ ਨਹੀਂ ਹੈਗੇ, ਤੇ ਜੇ ਉਹਨਾਂ ਨੇ ਹੈਲਪ ਵਾਸਤੇ ਜੇ ਉਹਨਾਂ ਨੇ ਹੁਣ ਜੇ ਜਿਹੜੇ ਲੋਕਲ ਜਰਮਨ ਲੋਕੀ ਸੀਗੇ ਜਾਂ ਪੋਲਿਸ਼ ਤੋਂ ਵੀ ਜਿੱਦਾਂ ਉਹ ਚੁੱਕ ਕੇ ਲਿਆਏ ਇਹਨਾਂ ਨੂੰ ਯਹੂਦੀਆਂ ਨੂੰ, ਤੇ ਜੇ ਉਹਨਾਂ ਨੇ ਮਤਲਬ ਆਪਣੇ ਨਾਲ ਦੇ ਸਾਥੀ ਯਹੂਦੀਆਂ ਦਾ ਜੇ ਕੋਈ ਫਾਇਦਾ ਨਹੀਂ ਕੀਤਾ ਤੇ ਕਹਿਣ ਦਾ ਮਤਲਬ ਜੇ ਨੁਕਸਾਨ ਨਹੀਂ ਸੀ ਡਾਇਰੈਕਟਲੀ ਕਰਦੇ ਤੇ ਕੋਈ ਫਾਇਦਾ ਵੀ ਨਹੀਂ ਸੀ ਕਰਦੇ, ਉਹਨਾਂ ਦੇ ਬਦਲੇ ਖੜੇ ਵੀ ਨਹੀਂ ਸੀ ਹੁੰਦੇ
1: ਜੀ,
0: ਤੇ ਉਹ ਇੱਕ ਦੁਨੀਆਂ ਨੂੰ ਇਸ ਤਰ੍ਹਾਂ ਦਾ ਡਿਵਾਈਡ ਕਰਕੇ ਉਹਨਾਂ ਨੇ ਰੱਖਤਾ ਆਪਣੇ ਸਿਸਟਮ ਦੇ ਨਾਲ, ਪ੍ਰੋਪੋਗੰਡਾ ਮਿਨਿਸਟਰੀਆਂ ਬਣਾਈਆਂ, ਹੋਰ ਬੜਾ ਕੁਛ ਬਣਾਇਆ ਜਿਹੜਾ ਅੱਜ ਕੱਲ ਆਪਾਂ ਦੇਖਦੇ ਹਾਂ ਕਈ ਦੁਨੀਆਂ ਦੇ ਕੋਨਿਆਂ ਦੇ ਵਿੱਚ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੇ ਕਰਕੇ ਦਿਖਾਤੀਆਂ, ਤੇ ਫਿਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕੀ ਨਹੀਂ ਸੀ ਆਰਾਮ ਨਾਲ ਮਰਦੇ ਉਹਨਾਂ ਨੂੰ ਗੈਸ ਦੇ ਨਾਲ, ਪੋਇਜ਼ਨ ਦੇ ਨਾਲ, ਹੋਰ ਬੜੇ ਤਰੀਕਿਆਂ ਦੇ ਨਾਲ ਮਾਰਨ ਦਾ ਜਿਹੜਾ ਤਰੀਕਾ ਲੱਭਿਆ। ਸੋ ਇਹ ਹਿਸਟਰੀ ਜਿਹੜੀ ਦੱਸਦੀ ਹੈ ਵੀ ਕਿਸ ਤਰ੍ਹਾਂ ਸੀਗਾ, ਬਟ

0: ਉਸ ਤੋਂ ਇਲਾਵਾ ਯਹੂਦੀਆਂ ਦਾ ਜੇ 2000 ਦਾ ਸਾਲ ਦਾ ਜਿਹੜਾ ਸਫ਼ਰ ਦੇਖਦੇ ਹਾਂ ਆਪਾਂ, ਉਹ ਦੇਖਦੇ ਹਾਂ ਵੀ ਕਿਉਂ ਇਹਨਾਂ ਦੀ ਫਲਸਤੀਨ ਦੇ ਨਾਲ ਲੜਾਈ ਚੱਲੀ ਆ ਰਹੀ ਹੈ ਤੇ ਕਿਸ ਤਰੀਕੇ ਨਾਲ ਹੋਇਆ, ਉਹ ਵੀ ਅੱਜ ਆਪਾਂ ਡਿਸਕ੍ਰਾਈਬ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਫਿਰ ਲੇਟੈਸਟ ਜੋ ਇਰਾਨ ਤੇ ਅਮਰੀਕਾ ਤੇ ਇਸਰਾਇਲ ਦੀ ਜੋ ਲੜਾਈਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਵੀ, ਮੌਜੂਦਾ ਹਾਲਾਤਾਂ ਦੇ ਉੱਤੇ ਵੀ ਗੱਲਬਾਤ ਕੀਤੀ ਗਈ। ਸੋ ਇਹ ਕਾਫੀ ਇਨਫੋਰਮੇਸ਼ਨ ਜਿਹੜੀ ਸੀ,
1: ਜਿਹੜੀ ਦੁੱਖ ਵਾਲੀ ਗੱਲ ਹੈ ਜੀ, ਜੋ ਮੈਨੂੰ ਲੱਗਦਾ ਹੈ ਕਿ ਜੋ ਉਹਨਾਂ ਨਾਲ ਵਾਪਰਿਆ ਸੀ ਯਹੂਦੀਆਂ ਨਾਲ ਜਾਂ ਜਿਹੜੇ ਇਸਰਾਇਲ ਨਾਲ ਤੁਸੀਂ ਕਹਿ ਲਓ
0: ਜੀ ਜੀ,
1: ਤੇ ਉਹ ਹੀ ਉਹ ਦੂਜਿਆਂ ਨਾਲ ਕਰਨ ਤੇ ਥੋੜਾ ਅਜੀਬ ਜਿਹਾ ਲੱਗਦਾ।
0: ਥੋੜਾ ਨੀ, ਬਹੁਤ ਅਜੀਬ ਹੈ, ਕਿਉਂਕਿ ਤੁਸੀਂ ਇੱਕ ਸਿਚੁਏਸ਼ਨ ਚੋਂ ਨਿਕਲੇ ਹੋ
1: ਜੀ,
0: ਤੇ ਹੁਣ ਤੁਸੀਂ ਐਡੇ ਪੱਥਰ ਦਿਲ ਹੋ ਚੁੱਕੇ ਹੋ ਕਿ ਵੀ ਤੁਹਾਡਾ ਜਿਹੜਾ ਸਿਸਟਮ ਹੈ ਉਹ ਕਿਸ ਤਰੀਕੇ ਦੇ ਹਾਲਾਤ ਬਣੇ ਜੀ। ਆਪਾਂ ਦੇਖਦੇ ਹਾਂ ਵੀ ਆਮ ਬੱਚੇ ਜਿਹੜੇ ਨੇ ਕਰ ਰਹੇ ਨੇ, ਫਿਰ ਉਹਨਾਂ ਦਾ ਇਨਫਲੂਐਂਸ ਹੀ ਹੈ ਜਿਹੜਾ ਕਹਿੰਦੇ ਵੀ ਇਸਲਾਮਿਕ ਜਿਹੜੇ ਜਾਂ ਮੁਸਲਿਮ ਜਿਹੜੀਆਂ ਨੋਨ ਪ੍ਰੋਫਿਟ ਸੀਗੀਆਂ ਤੇ ਉਹ ਹੁਣ ਟਫ ਕਰਨ ਵਾਸਤੇ ਰੂਲ ਜਾਂ ਟੈਰਰਿਜ਼ਮ ਦਾ ਦੇ ਚੱਕਰ ਚ ਆਉਣ ਕਰਕੇ ਹੁਣ ਉਹ ਜ਼ਿਆਦਾਤਰ ਨੁਕਸਾਨ ਜਿਹੜਾ ਹੋ ਰਿਹਾ ਆਮ ਲੋਕਾਂ ਨੂੰ, ਜਿਹੜਾ ਵਿਚਾਰਿਆਂ ਨੂੰ ਥੋੜੀ ਉੱਥੇ ਪਹੁੰਚ ਜਾਣੀ ਸੀਗੀ।
1: ਕੁਛ ਘੰਟੇ ਪਹਿਲੇ ਦੀ ਜਿਹੜੀ ਕਿ ਉਹ ਟਰੰਪ ਸਾਹਿਬ ਦਾ ਜਵਾਈ ਹੈ ਉਹ ਗਿਆ ਹਮਸ ਦੇ ਨਾਲ, ਉਹ ਗੱਲਬਾਤ ਉਹਨੇ ਸ਼ੁਰੂ ਕੀਤੀ ਹੈ। ਦੇਖੋ ਕਿਉਂਕਿ ਪਹਿਲਾਂ ਜਿਹੜਾ 15-point ਪ੍ਰੋਗਰਾਮ ਸੀ ਉਹ ਤੇ ਇਸਰਾਇਲ ਨੇ ਮੰਨਿਆ ਹੀ ਨਹੀਂ, ਅਮਰੀਕਾ ਦਾ ਟਰੰਪ ਦਾ ਮੰਨਿਆ ਹੀ ਨਹੀਂ। ਹੁਣ ਕੋਈ ਨਵੀਂ ਸ਼ੁਰੂਆਤ ਕਰਨ, ਕਿਉਂਕਿ ਕਿੰਨੇ ਹੀ ਤੇ ਬੰਦੇ ਮਰ ਗਏ ਨੇ, ਬੱਚੇ ਵੱਡੇ, ਉਹ ਗਾਜ਼ਾ ਹੁੰਦੇ ਪੂਰਾ ਤੈਸੋ ਨਹਿਸ ਕਰਤਾ ਉਹਨਾਂ ਨੇ
0: ਜੀ ਜੀ ਜੀ। ਉਹ ਤੇ ਟਰੰਪ ਨੇ ਮੈਸੇਜ ਵੀ ਕੀਤਾ ਸੀ ਇਹਨੂੰ ਮੈਂ ਕਲੀਨ ਕਰਕੇ ਉੱਥੇ ਵੱਡੇ ਵੱਡੇ
1: ਹੋਟਲ,
0: ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਕਹਿਣ ਦਾ ਮਤਲਬ ਜਿਹੜੇ ਲੋਕੀ ਵਿਚਾਰੇ ਰਹਿੰਦੇ ਉੱਥੇ ਉਹਨਾਂ ਉੱਥੇ ਭਜਾਉਣ ਦੀ ਗੱਲਬਾਤ ਕੀਤੀ, ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਲੈਣ ਦਿਓ। ਬਟ ਵੱਡੀ ਗੱਲ ਇਹ ਹੈ ਕੀ ਕਹਿੰਦੇ ਆ ਰਮੇਸ਼ ਜੀ ਕਿ ਵੀ ਤੁਸੀਂ ਦੇਖੋ ਇੱਕ ਪਾਸੇ ਇਸਲਾਮਿਕ ਕੰਟਰੀ ਜਿਹੜੇ ਨੇ ਉਹ ਵੀ ਇਸ ਸਾਰੇ ਚੀਜ਼ ਦੇ ਵਿੱਚ ਉਹਦੇ ਨਾਲ ਸ਼ਾਮਿਲ ਹੁੰਦੇ ਆ, ਪਰ ਹੁਣ ਕਿਉਂਕਿ ਉਹ ਪੈਸੇ ਵਾਲਾ ਬੰਦਾ ਹੋ ਗਿਆ, ਜਿੱਦਾਂ ਆਪਾਂ ਅਰਬ ਕੰਟਰੀਆਂ ਦੀ ਗੱਲ ਕਰਦੇ ਆ, ਜਿਹੜੇ ਉਹ ਪੈਸੇ ਵਾਲੇ ਨੇ ਉਹ ਕਹਿੰਦੇ ਆਪਾਂ ਇਹ ਧਰਮ ਜਾਂ ਚੀਜ਼ਾਂ ਦੇ ਵਿੱਚ ਨੀ ਇੰਨਾ ਬਲੀਵ
1: ਕਰਦੇ। ਸਾਊਦੀ ਅਰਬ ਜਿਹੜਾ ਉਹਨੇ ਤੇ ਕਮਾਲ ਹੀ ਕਰਤੇ, ਮੈਂ ਤਾਂ ਉਹ ਤੇ ਬਿਲਕੁਲ ਹੀ ਅਮਰੀਕਨ ਜਿਵੇਂ ਪਿੱਠੂ ਹੁੰਦਾ।
0: ਹਾਂ ਉਹਦੇ ਕਿਉਂਕਿ ਉਹਨੂੰ ਆਪਣਾ ਡਰ ਹੈ ਕਿ ਵੀ ਜੇ ਮੈਂ ਨਹੀਂ ਚੱਲਦਾ ਤੇ ਆਰਾਮਕੋ ਰੂਮਕੋ ਜੇ ਉਹ ਜਿਹੜੀਆਂ ਉਹਨਾਂ ਦੀ ਕੰਪਨੀਜ਼ ਨੇ ਉਹਦਾ ਕੀ ਬਣੇਗਾ, ਜਾਂ ਜੋ ਵੀ ਉੱਥੇ ਸਿਸਟਮ ਹੈ ਉਹ ਇੰਨਾ ਪੈਸਾ ਉਹਨਾਂ ਦਾ ਬਣ ਰਿਹਾ। ਤੇ ਹੁਣ ਨਵੀਂ ਡੀਲ ਉਹਨਾਂ ਨੇ ਟਰਕੀ ਦੇ ਨਾਲ ਤੇ ਪਾਕਿਸਤਾਨ ਦੇ ਨਾਲ ਕੀਤੀ ਹੈ, ਤੇ ਦੇਖੋ ਕਿੱਧਰਲੇ ਪਾਸੇ ਜਾਂਦੀ ਹੈ। ਈਰਾਨ ਵੀ ਲਗਾਤਾਰ ਜਿਹੜਾ ਫਾਈਟ ਕਰਦਾ ਜਾ ਰਿਹਾ। ਸੋ ਇੱਕ ਵੱਡਾ ਜਿਹੜਾ ਡਿਸਟਰਬ ਏਰੀਆ, ਜਿੰਨੀ ਦੇਰ ਤੱਕ ਇਹ ਡਿਸਟਰਬ ਰਹਿ ਰਿਹਾ ਉਹਦੇ ਨਾਲ ਆਪਣੇ ਭਾਈਚਾਰੇ ਦੇ ਉੱਤੇ ਆਪਾਂ ਵੀ ਲੋਕਲ ਕਿੰਨਾ ਸਟਰਗਲ ਕਰ ਰਹੇ ਹਾਂ। ਇੱਕ ਮੈਂ ਕੱਲ ਸਟੱਡੀ ਪੜ੍ਹ ਰਿਹਾ ਸੀਗਾ, 79% ਲੋਕਾਂ ਨੇ ਜਿਹੜੇ ਨੇ ਕੈਨੇਡੀਅਨਸ ਜਿਹੜੇ ਨੇ ਉਹ ਫੀਲ ਕਰ ਰਹੇ ਨੇ ਇਸ ਗੱਲ ਦਾ ਪਿੰਚ ਕਿ ਵੀ ਤੁਹਾਡੇ ਉੱਤੇ ਜਿਹੜਾ ਲੋਡ ਹੈ ਨਾ ਉਹ ਵੱਧਦਾ ਜਾ ਰਿਹਾ। ਹੁਣ ਆਪਾਂ ਗਰੋਸਰੀ ਲੈਣ ਜਾਂਦੇ ਹਾਂ, ਚੀਜ਼ ਨੂੰ ਹੱਥ ਲਾਉਂਦੇ ਹਾਂ ਤੇ ਸੋਚਦੇ ਹਾਂ ਯਾਰ ਇਹ ਤੇ ਇੰਨੀ ਸਸਤੀ ਸੀ, ਇੰਨੀ ਮਹਿੰਗੀ ਕਿੱਦਾਂ ਹੋ ਗਈ, ਤੇ ਉਹ ਜੇ ਮਹਿੰਗੀ ਹੋ ਗਈ ਹੈ ਹੁਣ ਕੋਵਿਡ ਵੀ ਹਟ ਗਿਆ ਸਭ ਕੁਛ ਹੋ ਗਿਆ ਤੇ ਤੁਸੀਂ ਉਹ ਮਹਿੰਗਾਈ ਨੂੰ ਥੱਲੇ ਆਣ ਹੀ ਨਹੀਂ ਦੇ ਰਹੇ, ਕਿਉਂਕਿ ਤੁਹਾਨੂੰ ਆਦਤ ਪੈ ਗਈ ਇੰਨਾ ਜ਼ਿਆਦਾ ਮੁਨਾਫਾਖੋਰੀ ਕਰਨ ਦੀ ਜਾਂ ਪ੍ਰੋਫਿਟ ਮੇਕ ਕਰਨ ਦੀ, ਤੇ ਲੋਕੀ ਇਹ ਜਿਹੜੀਆਂ ਚੀਜ਼ਾਂ ਨੇ ਨੋਟ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਫੈਡਰਲ ਹੋਵੇ, ਪ੍ਰੋਵਿੰਸ਼ੀਅਲ ਹੋਵੇ, ਕੋਈ ਵੀ ਗਵਰਨਮੈਂਟ ਜਿਹਦੇ ਹੱਥ 'ਚ ਵੀ ਕੁਛ ਹੈਗਾ, ਉਹਨਾਂ ਨੂੰ ਐਫਰਟਸ ਕਰਨੀ ਚਾਹੀਦੀ ਹੈ ਤੇ ਜਾਂ ਉਹ ਇਹਨਾਂ ਕੰਪਨੀਜ਼ ਤੋਂ ਪੈਸੇ ਕੁਛ ਇਹਨਾਂ ਕਿਸੇ ਤਰੀਕੇ ਨਾਲ ਫਾਇਦਾ ਮਿਲ ਰਿਹਾ ਇਹਨਾਂ ਨੂੰ, ਜਿਹਦੇ ਕਰਕੇ ਉਹ
1: ਬੋਲੀ ਗੱਲਬਾਤ ਨਹੀਂ ਕਰਦੇ।
0: ਇਹ ਜਿਹੜਾ ਸਿਸਟਮ ਹੈ ਉਹ ਨੋਟ ਓਨਲੀ ਵਿਦ ਇਨ ਕੈਨੇਡਾ ਦੇ ਵਿੱਚ ਤੇ ਸਟੱਡੀ ਹੋਈ ਹੋਈ, ਪਰ ਇਸ ਤੋਂ ਇਲਾਵਾ ਆਸਟ੍ਰੇਲੀਆ, US ਤੇ ਹੋਰ ਜਿਹੜੇ ਡਿਵੈਲਪ ਨੇਸ਼ਨ ਨੇ ਉਹਦੇ 'ਚ ਵੀ ਲੋਕੀ ਇਹ ਗੱਲ ਨੂੰ ਸਮਝ ਰਹੇ ਆ ਕਿ ਵੀ ਇਹ ਲੋਕੀ ਜਿਹੜੇ ਪੈਸੇ ਸਾਡੇ ਕੋਲ ਐਕਸਟਰਾ ਲਈ ਜਾਂਦੇ ਨੇ ਤੇ ਇਹਦੀ ਜਿਹੜੀ ਸਿਸਟਮ ਇਹਨਾਂ ਨੇ ਵਧਾ ਕੇ ਸਾਨੂੰ ਦਿਖਾਤਾ ਉਹ ਕਿਸੇ ਤਰੀਕੇ ਨਾਲ ਹੁਣ ਕੰਟਰੋਲ ਹੀ ਨਹੀਂ ਹੁੰਦਾ ਪਿਆ ਨਾ ਬਾਕੀ ਚੀਜ਼ਾਂ, ਕਿਉਂਕਿ ਖਰਚੇ ਜਦੋਂ ਇੰਟਰਸਟ ਰੇਟ ਲੋ ਹੋ ਗਿਆ ਜਾਂ ਸਮਝ ਲਓ ਵੀ ਗੈਸ ਵੀ ਲੋ ਹੋ ਜਾਂਦੀ, ਐਡਾ ਵੀ ਕੋਈ ਵੱਡਾ ਨਹੀਂ ਵੀ ਗੈਸ ਤੁਸੀਂ ਇੰਨਾ ਜ਼ਿਆਦਾ ਹੁਣ ਇੱਕ ਟਰੱਕ ਹੀ ਹੈ ਸਪੋਜ਼ ਕਰੋ ਹੈ ਨਾ ਜੀ, ਉਹਦੇ ਇੱਕ ਪਰਟੀਕੁਲਰ ਉਹਦੇ 'ਤੇ ਫਰਕ ਪਾਓਗੇ ਨਾ ਤੁਸੀਂ, ਸਪੋਜ਼ ਕਰੋ। ਇਹ ਤਾਂ ਨਹੀਂ ਹੈਗਾ ਵੀ ਹੁਣ ਐਡੀ ਵੱਡੀ ਗੱਲ ਹੋਵੇ ਤੇ ਟਰੱਕਾਂ ਵਾਲੇ ਤੇ ਮਾਰਦੇ ਹੋਣ ਸ਼ੈਲਾਂ, ਉਹ ਤੇ ਵਿਚਾਰੇ ਸਟਰਗਲ ਕਰਦੇ ਪਏ ਨੇ, ਟਰੱਕਿੰਗ ਕੰਪਨੀਆਂ ਤੇ ਬੰਦ ਹੁੰਦੀਆਂ ਜਾ ਰਹੀਆਂ ਨੇ, ਕਿੰਨਾ ਕੁਛ ਨੁਕਸਾਨ ਹੁੰਦਾ ਜਾ ਰਿਹਾ।
1: ਗੈਸ ਨੂੰ ਤੇ ਕਹਿੰਦੇ ਨੇ ਥੋੜਾ ਜਿਹਾ ਹੋਰ ਟੈਕਸ ਉੱਤੇ ਲਾਈਏ, ਲੇਵੀ ਲਾਈਏ, ਕਿਉਂਕਿ ਇਹ ਜਿਹੜੀ ਸਾਡੀ ਸਿਟੀ ਹੈ ਇਹਨੂੰ ਪੈਸੇ ਚਾਹੀਦੇ ਨੇ।
0: ਬਿਲਕੁਲ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਾਣ ਬੁੱਝ ਕੇ ਜਿਹੜੀਆਂ ਕੰਪਨੀਆਂ ਨੇ ਨਾ ਜੀ ਰਮੇਸ਼ ਜੀ, ਇਹ ਫੂਡ ਨੂੰ ਖਰਾਬ ਕਰ ਦਿੰਦੀਆਂ। ਇੱਕ ਪੂਰੀ ਡਾਕੂਮੈਂਟਰੀ ਤੁਹਾਨੂੰ ਮਿਲੇਗੀ CBC ਦੀ, ਉਹ ਚ ਦਿਖਾਉਂਦੇ ਨੇ ਵੀ ਕਿੱਦਾਂ ਚੰਗਾ ਭਲਾ ਫੂਡ ਜਿਹੜਾ ਇੰਨਾ ਮਹਿੰਗਾ ਫੂਡ ਹੁੰਦਾ ਉਹਨੂੰ ਵੇਸਟ

0: ਆਤਾ ਤੇ ਇੱਕ ਕੰਟੇਨਰ ਜਿਹੜਾ ਤੁਸੀਂ ਖਰਾਬ ਕਰਤਾ ਦੋਨੋਂ ਕੰਟੇਨਰ ਦੀ ਵੈਲਿਊ ਜਿਹੜੀ ਉਹ ਤੇ ਲੋਕਾਂ ਤੇ ਪਾਣੀ ਤੇ ਉਹ ਪ੍ਰੋਫਿਟ ਤੁਹਾਡਾ ਤੇ ਕਿਉਂਕਿ ਤੁਹਾਨੂੰ ਪ੍ਰੋਫਿਟ ਤੇ ਘੱਟ ਚਾਹੀਦਾ ਨੀ ਪ੍ਰੋਫਿਟ ਤੇ ਤੁਹਾਡਾ ਫੁੱਲ ਹੀ ਹੋਣਾ ਚਾਹੀਦਾ ਜਾਂ ਬਾਅਦ ਚੋਂ ਕਹਿ ਦੋ ਜੀ ਆਪਾਂ ਨੋਨ ਪ੍ਰੋਫਿਟ ਨੂੰ ਇੱਧਰ ਉੱਧਰ ਵੰਡਦੇ ਪਏ ਹਾਂ ਇਹਨਾਂ ਨੂੰ ਵੰਡਣ ਦੇ ਨਾਲ ਬਾਅਦ ਚੋਂ ਤੁਸੀਂ ਪਹਿਲਾਂ ਜਿਹੜੇ ਲੋਕੀ ਤੁਹਾਨੂੰ ਪੈਸੇ ਪੇ ਕਰਨ ਵਾਸਤੇ ਰੈਡੀ ਨੇ ਉਹਨਾਂ ਨੂੰ ਵੀ ਤੇ ਇੱਕ ਜਸਟਿਸ ਕਰੋ ਉਹਨਾਂ ਦੇ ਨਾਲ ਉਹਨਾਂ ਨੂੰ ਕਿਉਂ ਵਿਚਾਰਿਆਂ ਨੂੰ ਤੰਗ ਕੀਤਾ ਇੰਨਾ ਜ਼ਿਆਦਾ ਪੈਸਾ ਜਿਹੜਾ ਉਹਨਾਂ ਦਾ ਖਰਚਾ ਜਾ ਰਿਹਾ ਹੁਣ ਆਪਾਂ ਜ਼ਰੂਰੀ ਤਾਂ ਨਹੀਂ ਵੀ ਜਿਹੜੇ ਲੋਕੀ ਪੈਸਾ ਪੇ ਕਰਕੇ ਖਰੀਦੇ ਆ ਉਹ ਲਾਈਨ ਚ ਲੈ ਕੇ ਵੀ ਤੇ ਆਣ ਰਾਸ਼ਨ ਲੈ ਕੇ ਆਣ ਉਹਨਾਂ ਨੂੰ ਕੀ ਲੋੜ ਪਈ ਹੈ ਨਾ ਵੀ ਇਸ ਤਰ੍ਹਾਂ ਕਰਨ ਦੀ ਬਟ ਹੁਣ ਅਲਟੀਮੇਟਲੀ ਜਿਹੜਾ ਉਹ ਬੋਝ ਹੈ ਉਹ ਸਾਰਾ ਸਿਸਟਮ ਦੇ ਉੱਤੇ ਪਾਤਾ ਤੇ ਇਹ ਪੂਰੀ ਵੈਸੇ ਡਾਕੂਮੈਂਟਰੀ ਜਿਹੜੀ ਹੈ ਸੀਬੀਸੀ ਦੀ ਨਜ਼ਰ ਆਉਂਦੀ ਹੈ ਕਾਫੀ ਦੇਰ ਪਹਿਲਾਂ ਉਹਨਾਂ ਨੇ ਕੀਤੀ ਸੀ ਵੀ ਇਹ ਫੂਡ ਜਿਹੜਾ ਇਸ ਕਰਕੇ ਇਹਨੂੰ ਵੇਸਟ ਨਾ ਸਮਝਿਆ ਜਾਏ ਜਿੱਦਾਂ ਹੁਣ ਆਪਾਂ ਘਰਾਂ ਦੀ ਗੱਲ ਕਰਦੇ ਹਾਂ ਕੱਪੜਿਆਂ ਦੀ ਸਿਵਿਕ ਸੈਂਸ ਦੀ ਗੱਲ ਕਰਦੇ ਹਾਂ ਸਾਡੇ ਸਿਸਟਮ ਦੀ ਤੇ ਜੇ ਤੁਸੀਂ ਨੈਚੁਰਲ ਲਾਈਟ ਨੂੰ ਯੂਜ਼ ਕਰਦੇ ਹੋ ਤੇ ਉਹਦੇ ਨਾਲ ਆਪਣੇ ਘਰ ਦੇ ਵਿੱਚ ਕੱਪੜੇ ਸੁਕਾਉਂਦੇ ਹੋ ਜਾਂ ਜਿਹੜੀਆਂ ਚੀਜ਼ਾਂ ਕਰਦੇ ਹੋ ਤੇ ਆਈ ਡੋਂਟ ਥਿੰਕ ਇਟਸ ਅ ਸਿਵਿਕ ਸੈਂਸ ਵਾਲੀ ਕੋਈ ਗੱਲ ਨਹੀਂ ਇਹਦੇ 'ਚ ਕਿਉਂਕਿ ਤੁਹਾਨੂੰ ਮਿਨਿਮਲਿਸਟਿਕ ਵੀ ਹੋਣਾ ਚਾਹੀਦਾ ਸਿਸਟਮ ਨੂੰ
1: ਬੈਕਗ੍ਰਾਉਂਡ ਤੁਹਾਡੇ ਕੋਲ ਪਏ ਨੇ ਉੱਥੇ ਵੀ ਸਿਖਾਓ
0: ਜੇ ਜਿਹੜੀਆਂ ਚੀਜ਼ਾਂ ਨੇਚਰ ਦੀਆਂ ਹੈਗੀਆਂ ਸੋਲਰ ਲਾਈਟ ਜੀ ਆਪਾਂ ਗੱਲ ਹੀ ਕਰਦੇ ਹਾਂ ਤਾਂ ਫਿਰ ਸੋਲਰ ਇਹ ਵੀ ਤੇ ਸੋਲਰ ਹੀ ਹੈ ਉਹਨੂੰ ਕਰ ਲਓ ਯੂਜ਼ ਬਜਾਏ ਕਿ ਤੁਸੀਂ ਉਹਨੂੰ ਖਰਾਬ ਕਰੋ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਵੀ ਜਿੱਥੇ ਪਰ ਇਹ ਹੈ ਵੀ ਹੁਣ ਤੁਸੀਂ ਗੰਦ ਖਾ ਕੇ ਤੇ ਬਾਹਰ ਸੁੱਟਦੇ ਹੋ ਸੜਕਾਂ ਦੇ ਉੱਤੇ ਜਾਂ ਸੜਕਾਂ ਤੇ ਫਰਨੀਚਰ ਸੋਟਾਂ ਦੇ ਜਿਹੜੀਆਂ ਇੰਨੀਆਂ ਰਿਪੋਰਟਾਂ ਆਉਂਦੀਆਂ ਉਹ ਗੰਦੇ ਬੰਦਿਆਂ ਦੀ ਨਿਸ਼ਾਨੀ ਹੈ ਦੈਟਸ ਨੋਟ ਰਾਈਟ ਆਈ ਥਿੰਕ ਉਹਦੇ ਵਿੱਚ ਸਾਨੂੰ ਬਚਣਾ ਚਾਹੀਦਾ
1: ਜੀ ਬਿਲਕੁਲ
0: ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਆਈ ਥਿੰਕ ਸਮਾਂ ਹੋ ਗਿਆ
1: ਬਾਜੀ ਆਪਣੀ ਸਿਹਤ ਦਾ ਖਿਆਲ ਰੱਖਣ ਅੱਛੀ ਗੱਲਬਾਤ ਕਰਨ ਅੱਛੀ ਗੱਲਬਾਤ ਸੁਣਨ
0: ਜੀ
1: ਸਬਰੰਗ ਰੇਡੀਓ ਸੁਣਦੇ ਰਹਿਣ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ
0: ਥੈਂਕ ਯੂ ਵੈਰੀ ਮਚ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ ਥੈਂਕ ਯੂ
2: The time is 5 p.m. You are listening to Fairchild Radio CHKF FM 94.7, a multicultural radio station in Calgary.

ਗਰਮੀ ਤੋਂ ਬਾਅਦ ਠੰਡ ਹੋ ਗਈ ਸੀ ਤੇ ਹੁਣ ਫੇਰ ਦੁਬਾਰਾ ਵੈਦਰ ਵਧੀਆ ਸੋ ਜਿੰਨਾ ਚਿਰ ਵਧੀਆ ਇਹਦਾ ਆਨੰਦ ਲਓ ਕਦੋਂ ਬਦਲ ਜਾਂਦੇ ਆ ਹਾਲਾਤ ਤੇ ਕਦੋਂ ਬਦਲ ਜਾਂਦਾ ਮੌਸਮ ਖਾਸ ਕਰਕੇ ਇੱਥੇ ਕੈਲਗਰੀ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਠੰਡ ਗਰਮੀ ਹੁੰਦੀ ਰਹਿੰਦੀ ਹੈ ਕਿਸੇ ਟਾਈਮ ਏਅਰ ਕੰਡੀਸ਼ਨ ਚੱਲਦੇ ਸੀ ਤੇ ਹੁਣ ਹੀਟ ਚੱਲਦੀ ਹੈ ਇਸੇ ਕਰਕੇ ਕਈ ਵਾਰੀ ਬੰਦਾ ਬਿਮਾਰ ਵੀ ਜਲਦੀ ਹੋ ਜਾਂਦਾ ਕਿਉਂਕਿ ਪਤਾ ਨਹੀਂ ਹੁੰਦਾ ਬਾਹਰ ਮੌਸਮ ਕਿਹੋ ਜਿਹਾ ਤੇ ਖੈਰ ਅੱਜ ਦੀਆਂ ਗੱਲਾਂ ਬਾਤਾਂ ਕਾਫੀ ਕਰਨੀਆਂ ਨੇ ਤੇ ਅਗਲੇ ਆਵਰ ਦੇ ਵਿੱਚ ਕੁਛ ਗੈਸਟ ਸਾਡੇ ਕੋਲ ਆ ਰਹੇ ਨੇ ਉਹਨਾਂ ਤੋਂ ਗੱਲਾਂ ਬਾਤਾਂ ਵੀ ਸੁਣਨੀਆਂ ਨੇ ਤੇ ਪਰ ਪਹਿਲਾਂ ਜਿਨ੍ਹਾਂ ਦੇ ਕਾਰਨ ਤੁਹਾਡੇ ਤੱਕ ਇਹ ਆਵਾਜ਼ ਪਹੁੰਚਦੀ ਹੈ ਉਹਨਾਂ ਦੇ ਸੁਨੇਹੇ ਤੁਹਾਡੇ ਤੱਕ ਪਹੁੰਚਾਉਣੇ ਜ਼ਰੂਰੀ ਹੈ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 7 ਲੋਕੇਸ਼ਨਾਂ ਨੇ 3690 ਵੈਸਟ ਵਿੰਡਜ਼ ਡਰਾਈਵ ਵੈਸਟ ਵਿੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟੀ ਸਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਰੈਡ ਐਂਬਰ ਗੇਟ ਐਂਡ 128 ਐਵਨਿਊ ਰੈਡ ਸਟੋਨ 144 ਐਵਨਿਊ ਕਰਿੰਗਟਨ ਐਂਡ ਕਰਿੰਗਟਨ ਬੁਲੇਵਾਰਡ ਕਰਿੰਗਟਨ ਦੇ ਵਿੱਚ ਤੇ ਮੇਨ ਸਟਰੀਟ ਤੇ ਏਡਰੀ ਚ 7ਵੀਂ ਲੋਕੇਸ਼ਨ ਖੁੱਲ੍ਹ ਗਈ ਹੈ ਸਾਰੀਆਂ ਹੀ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਵਿੱਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਰੀਆਂ ਲੋਕੇਸ਼ਨਾਂ ਦਾ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 403-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਕੋਈ ਵੀ ਰੀਅਲ ਅਸਟੇਟ ਦੀ ਟ੍ਰਾਂਜੈਕਸ਼ਨ ਕਮਰਸ਼ਲ ਜਾਂ ਰੈਜ਼ੀਡੈਂਸ਼ੀਅਲ ਇਮੀਗ੍ਰੇਸ਼ਨ ਫੈਮਿਲੀ ਲਾਅ ਕ੍ਰਿਮੀਨਲ ਕੇਸ ਬਣ ਗਿਆ ਤਾਂ 403-285-7070 ਤੇ ਕਾਲ ਕਰ ਸਕਦੇ ਹੋ ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਕਾਫੀ ਵੱਡਾ ਫਲੀਟ ਉਹਨਾਂ ਕੋਲ ਹੈ ਕੋਈ ਹੈਵੀ ਇਕਿਉਪਮੈਂਟ ਵੀ ਟੋ ਕਰਵਾਉਣਾ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਤੁਹਾਨੂੰ ਸਸਤਾ ਪਊਗਾ ਪੀਐਨਜੀ ਐਕਸਕਾਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਾਊਡਿੰਗ ਲਾਡੇ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ 407-818-2821 ਉਹਨਾਂ ਦਾ ਨੰਬਰ ਹੈ ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ 403-633-2000 ਨੰਬਰ ਹੈ 403-633-2000 ਤੇ ਬੁਕਿੰਗ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਨਿੱਘੀ ਜੀ ਆਇਆ ਤੇ ਤੁਸੀਂ ਸੁਣ ਰਹੇ ਹੋ ਮੈਸੇਜ ਭੇਜ ਰਹੇ ਹੋ ਤੁਹਾਡਾ ਧੰਨਵਾਦ ਹੈ ਅਜਿਹੀਆਂ ਗੱਲਾਂ ਬਾਤਾਂ ਸ਼ੁਰੂਆਤ ਦੇ ਵਿੱਚ ਪਹਿਲੇ ਆਵਰ ਦੇ ਵਿੱਚ ਪਹਿਲਾਂ ਤਾਂ ਕੱਲ 15 ਅਗਸਤ ਸੀ ਤੇ 15 ਅਗਸਤ 1947 ਨੂੰ ਫਰੰਗੀਆਂ ਨੇ ਭਾਰਤ ਦੇ ਇੱਕ ਨੇਤਾ ਨੂੰ ਉਹਦੀ ਮਨਪਸੰਦ ਕੁਰਸੀ ਦਿੱਤੀ ਸੀ ਤੇ ਪ੍ਰਧਾਨ ਮੰਤਰੀ ਬਣਾਇਆ ਸੀ ਤੇ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਨੇਤਾ ਨੂੰ ਉਹਨਾਂ ਦੀ ਮਨਪਸੰਦ ਕੁਰਸੀ ਦਿੱਤੀ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਪੰਜਾਬ ਦੇ ਵਿਚਾਲੇ ਘੁੱਗ ਵਸਦੇ ਪੰਜਾਬ ਦੇ ਵਿਚਾਲੇ ਲਾਈਨ ਖਿੱਚ ਦਿੱਤੀ ਉਹਨਾਂ ਨੇ ਤਾਂ ਖੁਸ਼ੀ ਮਨਾਉਣੀ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਮਨਪਸੰਦ ਕੁਰਸੀਆਂ ਮਿਲ ਗਈਆਂ

94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸਿੱਧੂ ਪ੍ਰੋਗਰਾਮ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਲੈ ਕੇ ਤੁਹਾਡੀ ਸਾਥ ਵਿੱਚ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਤੁਹਾਨੂੰ ਪ੍ਰੋਗਰਾਮ ਜਿੱਥੇ ਵੀ ਤੁਸੀਂ ਬੈਠੇ ਸੁਣ ਰਹੇ ਹੋ

ਤੇ ਕਈ ਵਾਰੀ ਉਹਨਾਂ ਨੂੰ ਚਾਹਣ ਵਾਲੇ ਵੀ ਖੁਸ਼ੀਆਂ ਮਨਾ ਰਹੇ ਸੀ ਤੇ ਹੈ ਵੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ 10 ਲੱਖ ਤੋਂ ਵੱਧ ਲਾਸ਼ਾਂ ਦੇ ਢੇਰ ਲੱਗੇ ਹੋਣ ਕੀ ਤੁਸੀਂ ਖੁਸ਼ੀ ਮਨਾ ਸਕਦੇ ਹੋ ਜਦੋਂ ਦਾਦਿਆਂ ਪੜਦਾਦਿਆਂ ਦੀਆਂ ਬਣਾਈਆਂ ਹੋਈਆਂ ਜਾਇਦਾਦਾਂ ਜ਼ਮੀਨਾਂ ਛੱਡ ਕੇ ਭੱਜਣਾ ਪੈ ਜਾਏ ਦੋਨੋਂ ਪਾਸੇ ਭਾਰਤ ਵਾਲੇ ਪੰਜਾਬ ਵੱਲੋਂ ਪਾਸੋਂ ਸਾਡੇ ਪਾਕਿਸਤਾਨ ਪਰਿਵਾਰ ਉੱਜੜੇ ਤੇ ਪਾਕਿਸਤਾਨ ਵਾਲੇ ਪੰਜਾਬ ਵਾਲੇ ਪਾਸਿਓਂ ਸਾਡੇ ਪੰਜਾਬੀ ਉੱਜੜੇ ਤੇ ਇਹ ਵੀ ਨਾ ਪਤਾ ਹੋਵੇ ਵੀ ਜਾਣਾ ਕਿੱਧਰ ਹੈ ਪਿਤਾ ਪੁਰਖੀ ਬਣਾਇਆ ਹੋਇਆ ਘਰਾਂ ਦਾ ਸਮਾਨ ਗਠੜੀਆਂ ਚ ਬੰਨ ਕੇ ਸਿਰ ਤੇ ਤੁਰਨਾ ਪਵੇ ਕਿਸੇ ਦੇ ਸਿਰ ਤੇ ਮੰਜਾ ਲੱਦਿਆ ਹੋਇਆ ਕਿਸੇ ਨੇ ਜੋ ਲੱਭਿਆ ਡੰਗਰ ਬੱਚਾ ਖੋਲ ਲਿਆ ਕਿਸੇ ਨੇ ਜੋ ਦਿਸਿਆ ਕੋਈ ਗੱਡਿਆਂ ਤੇ ਲੱਦੀ ਜਾਂਦਾ ਕੋਈ ਰੇਹੜੀਆਂ ਤੇ ਲੱਦੀ ਜਾਂਦਾ ਕੋਈ ਮੱਝਾਂ ਉਹਦੇ ਉੱਤੇ ਹੀ ਸਮਾਨ ਲੱਦੀ ਜਾਂਦਾ ਡੰਗਰਾਂ ਬੱਚਿਆਂ ਦੇ ਉੱਤੇ ਤਾਂ ਫਿਰ ਕੀ ਤੁਸੀਂ ਖੁਸ਼ੀਆਂ ਮਨਾ ਸਕਦੇ ਹੋ ਜਦੋਂ ਕਿਸੇ ਬਾਪ ਨੂੰ ਆਪਣੀ ਜਵਾਨ ਧੀ ਇਸ ਡਰ ਤੋਂ ਕਿ ਰਾਤ ਰਸਤੇ ਵਿੱਚ ਉਹਦਾ ਬਲਾਤਕਾਰ ਨਾ ਹੋ ਜਾਵੇ ਉਹਨੂੰ ਜਿਉਂਦੇ ਜੀ ਖੂਹ ਚ ਸਿੱਟਣਾ ਪੈ ਜੇ ਤੇ ਕੀ ਫਿਰ ਤੁਸੀਂ ਖੁਸ਼ੀਆਂ ਮਨਾ ਸਕਦੇ ਹੋ ਇਹ ਬਹੁਤ ਵੱਡੇ ਸਵਾਲ ਨੇ ਠੀਕ ਹੈ ਜਿਨ੍ਹਾਂ ਨੂੰ ਚੌਧਰਾਂ ਮਿਲਣੀਆਂ ਸੀ ਉਹਨਾਂ ਨੂੰ ਤਾਂ ਮਿਲ ਗਿਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਦੇਸ਼ ਧਰਮ ਦੇ ਆਧਾਰ ਤੇ ਮਿਲ ਗਏ ਉਹ ਮਿਲ ਗਏ ਪਰ ਸਵਾਲ ਤਾਂ ਇਹ ਹੈ ਜੇ ਤੁਹਾਡੇ ਘਰ ਦੇ ਵਿੱਚ ਸੱਥਰ ਵਿਛਿਆ ਹੋਵੇ ਕੀ ਤੁਸੀਂ ਭੰਗੜੇ ਪਾਓਗੇ ਕੀ ਤੁਸੀਂ ਜਦੋਂ ਤੁਹਾਨੂੰ ਇਹ ਸਾਰਾ ਕੁਛ ਪਤਾ ਹੋਵੇ ਤਾਂ ਫਿਰ ਵੀ 2-2 ਮੀਟਰ ਦੇ ਝੰਡੇ ਲੈ ਕੇ ਭਾਰਤ ਮਾਤਾ ਦੀ ਜੈ ਕਰੋਗੇ ਜਾਂ ਪਾਕਿਸਤਾਨ ਜਿੰਦਾਬਾਦ ਕਹੋਗੇ ਜੇ ਤੁਹਾਡੇ ਪਰਿਵਾਰ ਦੇ ਜੀ ਮਰੇ ਹੋਣ ਉੱਜੜੇ ਹੋਵੋ ਤੁਸੀਂ ਮੈਨੂੰ ਨਹੀਂ ਲੱਗਦਾ ਇਹ ਕਿਉਂ ਹੋ ਰਿਹਾ ਇਹ ਨਹੀਂ ਮੈਨੂੰ ਪਤਾ ਜਿਹੜੇ ਉੱਥੇ ਵੱਸਦੇ ਆ ਉਹਨਾਂ ਦੇਸ਼ਾਂ ਦੇ ਵਿੱਚ ਉਹ ਤਾਂ ਮੰਨ ਲਿਆ ਪਰ ਫਿਰ ਵੀ ਬਹੁਤ ਸਾਰੀਆਂ ਮੂਵੀਆਂ ਬਣੀਆਂ ਇਸ ਬਟਵਾਰੇ ਦੇ ਉੱਤੇ ਜਦੋਂ ਇਹ ਦਿਨ ਆਉਂਦੇ ਨੇ ਤਾਂ ਬਹੁਤ ਸਾਰੀਆਂ ਫੋਟੋਆਂ ਅਖਬਾਰਾਂ ਵਿੱਚ ਛਪਦੀਆਂ ਨੇ ਜਦੋਂ ਦੇਖਦੇ ਆ ਤਾਂ ਦਿਲ ਅੰਦਰ ਇੱਕ ਰੋਸ ਧੂ ਜੀ ਪੈਂਦੀ ਹੈ ਵੀ ਯਾਰ ਆਹ ਕੁਛ ਦੇਖਣ ਦੇ ਬਾਵਜੂਦ ਵੀ ਅਸੀਂ ਜਿੰਦਾਬਾਦ ਕਰ ਰਹੇ ਹਾਂ ਕਿਹੜੀ ਖੁਸ਼ੀ ਦੇ ਵਿੱਚ ਉਸ ਤੋਂ ਵੀ ਬਾਅਦ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਦੋਨਾਂ ਹੀ ਦੇਸ਼ਾਂ ਦੇ ਵਿੱਚੋਂ ਭਾਰਤ ਦੇ ਵਿੱਚੋਂ ਵੀ ਤੇ ਪਾਕਿਸਤਾਨ ਦੇ ਵਿੱਚੋਂ ਵੀ ਉਸ ਸਿਸਟਮ ਤੋਂ ਤੰਗ ਆ ਕੇ ਉਹਨਾਂ ਹੀ ਫਰੰਗੀਆਂ ਦੇ ਮਗਰ ਮਗਰ ਭੱਜੇ ਇੰਗਲੈਂਡ ਦੇ ਵਿੱਚ ਵਧੀਆ ਜ਼ਿੰਦਗੀ ਲਈ ਆਪਣੇ ਲਈ ਆਪਣੇ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਦੇ ਲਈ ਉਦੋਂ ਬਾਅਦ ਫਿਰ ਅਮੈਰੀਕਾ ਤੇ ਕੈਨੇਡਾ ਬੈਟਰ ਆਪਰਚੁਨਿਟੀ ਲਈ ਆਪਣੇ ਪਰਿਵਾਰਾਂ ਦੀ ਵਧੀਆ ਸੇਫਟੀ ਤੇ ਸਿਕਿਉਰਿਟੀ ਦੇ ਲਈ ਔਰ ਉਹ ਇਹਨਾਂ ਕੰਟਰੀਆਂ ਨੇ ਦਿੱਤੀ ਵੀ ਮਿਹਨਤ ਦਾ ਮੁੱਲ ਪੈਂਦਾ ਜੇ ਤੁਸੀਂ ਮਿਹਨਤ ਕਰਦੇ ਹੋ ਇਮਾਨਦਾਰ ਰਹਿੰਦਾ ਤਾਂ ਤੁਹਾਨੂੰ ਉਹਦਾ ਮੁੱਲ ਮਿਲਦਾ ਤੁਹਾਨੂੰ ਸੇਫਟੀ ਤੇ ਸਿਕਿਉਰਿਟੀ ਵੀ ਹੈ ਤੁਹਾਨੂੰ ਹਰ ਆਪਰਚੁਨਿਟੀ ਦਿੱਤੀ ਜਿਹੜੀ ਤਾਂ ਤੁਸੀਂ ਸੁਪਨਾ ਲੈ ਕੇ ਆਏ ਸੀ ਆਪਣੇ ਉਸ ਜਿਹਨੂੰ ਤੁਸੀਂ ਆਜ਼ਾਦ ਦੇਸ਼
ਸਮਝਦੇ ਸੀ ਉਹ

ਨੂੰ ਭੱਜ ਕੇ ਔਰ ਹਰ ਪੁੱਠਾ ਸਿੱਧਾ ਤਰੀਕਾ ਵਰਤ ਕੇ ਰਿਸ਼ਤਿਆਂ ਦਾ ਘਾਣ ਕਰਕੇ ਇੱਥੇ ਪਹੁੰਚੇ ਬੈਟਰ ਲਾਈਫ ਦੇ ਲਈ ਤੇ ਇੱਥੇ ਆ ਕੇ ਫੇਰ ਉਹੀ ਦੋ ਦੋ ਮੀਟਰ ਦੇ ਝੰਡੇ ਚੱਕ ਕੇ ਤੁਸੀਂ ਜਿੰਦਾ ਭਾਰਤ ਮਾਤਾ ਜਿੰਦਾਬਾਦ ਤੇ ਪਾਕਿਸਤਾਨ ਜਿੰਦਾਬਾਦ ਕਰ ਰਹੇ ਹੋ ਕਦੇ ਸੋਚਿਆ ਕਿ ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਜਿੰਦਾਬਾਦ ਤਾਂ ਇਸ ਦੇਸ਼ ਦਾ ਕਰਨਾ ਚਾਹੀਦਾ ਝੰਡੇ ਤਾਂ ਕੈਨੇਡਾ ਡੇ ਦੇ ਉੱਤੇ ਪਰੇਡ ਕਰਨੀ ਸਾਨੂੰ ਚਾਹੀਦੀ ਹੈ ਕੈਨੇਡਾ ਦਾ ਫਲੈਗ ਲੈ ਕੇ ਪਰ ਅਸੀਂ ਸਾਡੇ ਤੋਂ ਕੁਛ ਮੈਂ ਸਾਰੇ ਨਹੀਂ ਕਹਾਂਗਾ ਕੁਛ ਲੋਕਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਜਿਵੇਂ ਐਕਸ ਸਰਵਿਸਮੈਨ ਹੈ ਪੈਨਸ਼ਨਾਂ ਲੈਂਦੇ ਨੇ ਉੱਥੋਂ ਦੀਆਂ ਮਜਬੂਰੀਆਂ ਉਹਨਾਂ ਦੀਆਂ ਕਿਤੇ ਬੰਦ ਹੀ ਨਾ ਹੋ ਜਾਣ ਉਹ ਹਰ ਸਾਲ ਮਨਾਉਂਦੇ ਨੇ ਕਿਉਂਕਿ ਉਹਨਾਂ ਦੀ ਆਦਤ ਵੀ ਸਰੂਟ ਮਾਰਨ ਦੀ ਹੋ ਚੁੱਕੀ ਹੈ ਪਰ ਜਿਹੜੇ ਇੱਥੇ ਮਨਾਉਂਦੇ ਨੇ ਜੇ ਉਹਨਾਂ ਨੂੰ ਆ ਸੱਚ ਦੱਸਿਆ ਜਾਵੇ ਆ ਦਿਖਾਇਆ ਜਾਵੇ ਕਿ 10 ਲੱਖ ਤੋਂ ਵੱਧ ਲੋਕਾਂ ਦਾ ਕਤਲੇਆਮ ਹੋਇਆ ਸੀ ਹਜ਼ਾਰਾਂ ਔਰਤਾਂ ਦਾ ਨੌਜਵਾਨ ਬੱਚੀਆਂ ਦਾ ਬਲਾਤਕਾਰ ਹੋਇਆ ਸੀ ਉਸ ਦਿਨ ਇਹਨਾਂ 2 ਦਿਨਾਂ ਦੇ ਵਿੱਚ ਲੱਖਾਂ ਲੋਕ ਉਜੜੇ ਸੀ ਇਹ ਉਜਾੜਾ ਦਿਵਸ ਹੈ ਤਾਂ ਮੇਰਾ ਖਿਆਲ ਹੈ ਉਹ ਸੋਚਣਗੇ 2 ਵਾਰ ਇਹ ਝੰਡੀ ਚੱਕ ਕੇ ਤੁਰਨ ਤੋਂ ਪਹਿਲਾਂ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਉੱਥੋਂ ਵਾਲੇ ਤਾਂ ਚਲੋ ਜੋ ਕਰਦੇ ਆ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਹਰਿਆਣੇ ਦੇ ਵਿੱਚ 5 ਕਿਲੋਮੀਟਰ ਲੰਬਾ ਝੰਡਾ ਭਾਰਤ ਦਾ ਟਰੱਕ ਤੇ ਰੋਲ ਬਣਾ ਕੇ ਲੱਦਿਆ ਹੋਇਆ ਸੀ ਪਿੱਛੇ ਲੋਕ 5 ਕਿਲੋਮੀਟਰ ਲੋਕਾਂ ਨੂੰ ਰੋਟੀ ਬਹੁਤਿਆਂ ਨੂੰ ਨਹੀਂ ਮਿਲ ਰਹੀ ਉੱਥੇ ਜੌਬਾਂ ਦੀ ਖਾਤਰ ਡਾਂਗਾਂ ਖਾਂਦੇ ਨੇ ਅਤੇ ਅਸੀਂ 5 ਕਿਲੋਮੀਟਰ ਦਾ ਝੰਡਾ ਉੱਥੇ ਸਰਕਾਰਾਂ ਲਈ ਫਿਰਦੀਆਂ ਨੇ ਟਰੱਕਾਂ 'ਤੇ ਲੱਦ ਕੇ ਸੋ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਸਾਡੀ ਸੁਸਾਇਟੀ ਦੇ ਵਿੱਚ ਕਿ ਅਸੀਂ ਇੱਥੇ ਬੈਠੇ ਹਾਂ ਆਪਣਾ ਸਾਰਾ ਕੁਛ ਉੱਥੋਂ ਛੱਡ ਕੇ ਬਹੁਤ ਜਿਹੜੇ ਲੋਕ 25-30-40-50 ਸਾਲ ਦੇ ਆਏ ਉੱਥੋਂ ਵੇਚ ਰਹੇ ਨੇ ਔਰ ਵੇਚਣਾ ਪਊਗਾ ਔਰ ਫਿਰ ਵੀ ਤੁਸੀਂ ਜਿੰਦਾਬਾਦ ਭਾਰਤ ਮਾਤਾ ਦਾ ਕਰਦੇ ਹੋ ਅਤੇ ਪਾਕਿਸਤਾਨ ਜਿੰਦਾਬਾਦ ਕਰਦੇ ਹੋ ਫਿਰ ਦੇਸ਼ ਭਗਤੀ ਕਿਹੜੇ ਦੇਸ਼ ਨਾਲ ਹੈ ਜਿਹਨੇ ਤੁਹਾਨੂੰ ਅਪਰਚੁਨਿਟੀ ਦਿੱਤੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਜਾਂ ਫਿਰ ਜਿੱਥੋਂ ਤੁਸੀਂ ਭੱਜ ਕੇ ਆਏ ਗੀਤ ਬਹੁਤ ਹੀ ਇੱਕ ਇੱਕ ਸ਼ਬਦ ਸੁਣਨ ਵਾਲਾ ਇਸ ਗੀਤ ਦਾ ਇਹਨਾਂ ਦਿਨਾਂ ਦੇ ਨਾਲ ਹੀ ਸੰਬੰਧਿਤ ਹੈ ਸੁਣਿਓ ਅਤੇ ਉਹਦੇ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਵਾਪਸ ਆਉਂਦੇ ਹਾਂ Designed to empower brokers,

0: ਦਾਦਾ ਜੀ ਤੁਸੀਂ ਤਾਂ ਆਜ਼ਾਦੀ ਆਪਣੇ ਅੱਖਾਂ ਨਾਲ ਵੇਖੀ ਹੋਣੀ, ਕਿੰਨੇ ਖੁਸ਼ ਹੋਣਗੇ ਉਸ ਟਾਈਮ ਲੋਕ ਆਜ਼ਾਦ ਹੋ ਕੇ।
1: ਨਾ ਪੁੱਤਰਾ, ਉਹ ਆਜ਼ਾਦੀ ਨਹੀਂ ਸੀ, ਉਹ ਤਾਂ ਲੋਕਾਂ ਦੀ ਬਰਬਾਦੀ ਸੀ।

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਨੇ ਕੀ ਜੀ ਆਇਆ ਪੁੱਤਾਂ ਵਾਂਗੂ ਕਿਸਾਨ ਫਸਲ ਪਾਲਦਾ ਸੋਚ ਕੇ ਦੇਖੋ ਕਿ ਜਦੋਂ ਇਹ ਦਿਨ ਹੋਣਗੇ ਕਿਵੇਂ ਦਿਲ ਤੇ ਪੱਥਰ ਰੱਖ ਕੇ ਦੋਨਾਂ ਪਾਸਿਆਂ ਤੋਂ ਜ਼ਿਆਦਾ ਅਫੈਕਟਡ ਤਾਂ ਇਹਦੇ ਵਿੱਚ ਪੰਜਾਬ ਦੇ ਵਿੱਚ ਵਸਣ ਵਾਲੇ ਲੋਕ ਹੀ ਸੀ ਜਿਹਦੇ ਵਿੱਚ ਜ਼ਿਆਦਾ ਮੁਸਲਿਮ ਅਤੇ ਸਿੱਖ ਸਨ ਹਿੰਦੂ ਵੀ ਹੋਣਗੇ ਪਰ ਮੈਜੋਰਿਟੀ ਇਹੀ ਸੀਗੇ ਉਜੜੇ ਅਤੇ ਖੈਰ ਇਹਦੇ 'ਤੇ ਹੁਣ ਭਾਵੇਂ ਮੈਂ ਨਿੱਜੀ ਤੌਰ 'ਤੇ ਸਾਡਾ ਪਰਿਵਾਰ ਅਫੈਕਟਡ ਨਹੀਂ ਸੀ ਪਰ ਜਦੋਂ ਗੱਲਾਂ ਸੁਣੀ ਦੀਆਂ ਨੇ ਆ ਗੀਤ ਸੁਣੀ ਦੇ ਨੇ ਕੁਛ ਡਾਕੂਮੈਂਟਰੀਆਂ ਦੇਖੀ ਦੀਆਂ ਨੇ ਫੋਟੋਆਂ ਦੇਖੀ ਦੀਆਂ ਨੇ ਤਾਂ ਫਿਰ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਈਦਾ ਯਾਰ ਵੀ ਆਹ ਜਿਹੜੇ ਝੰਡੇ ਚੱਕੀ ਫਿਰਦੇ ਆ ਕਿਉਂ ਚੰਗੇ ਚੱਕੀ ਫਿਰਦੇ ਆ ਕਿਹੜੀ ਖੁਸ਼ੀ ਚੱਕੀ ਫਿਰਦੇ ਆ ਕਿਉਂ ਤੁਸੀਂ ਉਹਨਾਂ ਉਸ ਬਰਬਾਦੀ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਰਾਜਨੀਤਿਕ ਲੋਕਾਂ ਨੂੰ ਤਾਂ ਜੋ ਕੁਛ ਮਿਲਣਾ ਸੀ ਮਿਲ ਗਿਆ ਉਹਨਾਂ ਨੂੰ ਤਾਂ ਆਪੋ ਆਪਣੇ ਜਿਹੜੇ ਪਦਵੀਆਂ ਮਿਲ ਗਈਆਂ ਪਰ ਆਮ ਲੋਕ ਤਾਂ ਦਾ ਤਾਂ ਨੁਕਸਾਨ ਹੀ ਹੋਇਆ ਨਾ ਖੈਰ ਤੁਸੀਂ ਇੱਕ ਵਾਰੀ ਇਹਦੇ 'ਤੇ ਗੱਲਬਾਤ ਕਰਨੀ ਚਾਹੋ ਤਾਂ 403-717-1947 ਸਟੂਡੀਓ ਦਾ ਨੰਬਰ ਹੁੰਦਾ 4037179047 ਅਤੇ ਬਾਕੀ ਹੁਣ ਗੱਲਾਂ ਬਾਤਾਂ ਕੁਛ ਬੱਚਿਆਂ ਦੇ ਨਾਲ ਸੰਬੰਧਿਤ ਸਟੂਡੈਂਟਸ ਦੇ ਨਾਲ ਕਰਨੀਆਂ ਨੇ ਖਬਰਾਂ ਤੁਸੀਂ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਐਕਟਿਵ ਹੁੰਦਾ ਅਤੇ ਉਹਦੇ 'ਤੇ ਕਾਫੀ ਸਾਰੀਆਂ ਮਿਲ ਵੀ ਗਈਆਂ ਨੇ ਤੁਹਾਨੂੰ ਖਬਰਾਂ ਆਲਰੇਡੀ ਅਤੇ ਮਸਲਾ ਇਹ ਹੈ ਕਿ ਪਿਛਲੇ ਦਿਨੀ ਜੋ ਪ੍ਰੋਟੈਸਟ ਕਰ ਰਹੇ ਸੀ ਬੱਚੇ ਸਟੂਡੈਂਟਸ ਉੱਥੇ ਕੈਲਗਰੀ ਪੁਲਿਸ ਪਹਿਲਾਂ 11 ਵਜੇ ਤੋਂ ਉਦੋਂ ਬਾਅਦ ਫੋਲੋਡ ਬਾਈ CBSA ਕੈਨੇਡਾ ਬਾਰਡਰ ਐਂਡ ਸਿਕਿਉਰਿਟੀ ਏਜੰਸੀ ਨੇ ਰੇਡ ਕੀਤੀ ਅਤੇ 20 ਬੱਚਿਆਂ 'ਚੋਂ 12

ਬੱਚਿਆਂ ਨੂੰ ਉਹਨਾਂ ਨੇ ਇੱਕ ਲੈਟਰਾਂ ਦੇ ਗਏ ਤੇ ਉਸੇ ਹੀ ਦਿਨ CBSE ਦੇ ਆਫਿਸ 2 ਵਜੇ ਪੇਸ਼ ਹੋਣ ਲਈ ਕਿਹਾ। ਉਹਨਾਂ ਚੋਂ 12 ਚੋਂ 10 ਨੂੰ ਐਕਸਕਲੂਜ਼ਨ ਆਰਡਰ ਮਿਲੇ, ਦੋਂਕ ਦਾ ਉਹਨਾਂ ਕੋਲ ਵੈਲਿਡਿਟੀ ਸੀ ਹਲੇ। ਤਾਣੀ ਕਾਫੀ ਉਲਝ ਗਈ ਹੈ। ਉਹ ਦੋ ਜਿਹੜੇ 10 ਬੱਚੇ ਆ ਖਾਸ ਕਰਕੇ, ਹੁਣ ਇਹ ਤਾਂ ਹੋਰ ਵੀ ਹੈ, ਪਰ ਜਿਹੜੇ ਉਹਨਾਂ ਦੇ ਉਸ ਦਿਨ ਅੜਿੱਕੇ ਆ ਗਏ, ਜਿਨ੍ਹਾਂ ਦੇ ਕੋਲ ਨਾ ਵਿਜ਼ਟਰ ਵੀਜ਼ਾ ਹੈ ਅਤੇ ਨਾ ਵਰਕ ਪਰਮਿਟ ਹੈ, ਨਾ ਸੋਰੀ ਉਹਨਾਂ ਦਾ ਵੀਜ਼ਾ ਵੈਲਿਡ ਹੈ ਅਤੇ ਨਾ ਵਰਕ ਪਰਮਿਟ ਹੈ। ਸੋ ਉਹਨਾਂ ਲਈ ਮੁਸ਼ਕਲ ਬਹੁਤ ਵੱਡੀ ਖੜੀ ਹੋਈ ਵੀ ਹੈ। ਇਸ ਤਾਣੀ ਨੂੰ ਉਲਝਣ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਹੋ ਗਈਆਂ ਅਤੇ ਨਹੀਂ ਹੋਣੀਆਂ ਚਾਹੀਦੀਆਂ ਸੀ। ਪਹਿਲਾਂ ਤਾਂ ਪ੍ਰੋਟੈਸਟ ਹੀ ਗਲਤ ਸੀ, ਪਰ ਮਸਲਾ ਇਹ ਹੈ ਕਿ ਜਦੋਂ ਮੁਸ਼ਕਲ 'ਚ ਹੁੰਦਾ ਅਤੇ ਕੋਈ ਲੀਡਰਸ਼ਿਪ ਨਾ ਹੋਵੇ ਅਤੇ ਨਾ ਕਿਸੇ ਨਾਲ ਸਲਾਹ ਕਰਨ, ਫਿਰ ਕਈ ਵਾਰੀ ਇਹੋ ਜਿਹੀ ਗਲਤੀ ਹੋ ਜਾਂਦੀ ਹੈ। ਹਾਲੇ ਵੀ ਜਿਹੜੀ ਪਿਛਲੇ ਦਿਨੀ ਮੈਨੂੰ ਤਕਰੀਬਨ 10, ਖਾਸ ਕਰਕੇ ਇਹੀ 10-12 ਬੱਚੇ ਮੇਰੇ ਕੋਲ ਪਿਛਲੇ ਇੱਕ ਵੀਕ ਦੇ ਵਿੱਚ 3 ਵਾਰ, ਕਿਉਂਕਿ ਜਿਹੜਾ ਸੰਡੇ ਦਾ ਇਕੱਠ ਗੁਰੂ ਘਰ ਕੀਤਾ ਸੀ ਲਾਸਟ ਟਾਈਮ, ਉਦੋਂ ਵੀ ਉਹ ਇਕੱਠ ਐਕਚੁਅਲੀ ਸਾਡੇ ਟਾਊਨ ਸਰਕਲ 'ਚ ਕਰਨ ਨੂੰ ਬੱਚੇ ਕਹਿੰਦੇ ਸੀ, ਪਰ ਮੈਂ ਉਹਨਾਂ ਨੂੰ ਇੰਨਾ ਕੁ ਮਨਾ ਲਿਆ ਸੀ, ਮੈਂ ਕਿਹਾ ਯਾਰ ਨਾ ਕਰੋ, ਅਤੇ ਉੱਥੇ ਮੰਨ ਗਏ। ਉੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਉਦੋਂ ਬਾਅਦ ਥੋੜ੍ਹਾ ਬਹੁਤਾ ਮੇਰੇ ਨਾਲ ਉਹਨਾਂ ਦਾ ਰਾਬਤਾ ਹੋਇਆ, ਅਤੇ ਉਹ ਮੈਨੂੰ ਮਿਲਦੇ ਰਹੇ ਰਾਤ ਵੀ। ਕੱਲ੍ਹ ਵੀ ਆਫਿਸ 9-10 ਬੱਚੇ ਆਏ ਸੀ, ਉਹੀ ਬੱਚੇ ਜਿਹੜੇ ਅਫੈਕਟਡ ਨੇ। ਸੱਚ ਇਹ ਹੈ ਕਿ ਹਾਲੇ ਵੀ ਨਹੀਂ ਮੰਨਦੇ, ਹਾਲੇ ਵੀ। ਕੱਲ੍ਹ ਮੈਨੂੰ ਇੱਕ ਬੱਚਾ ਕਹਿੰਦਾ, ਕਹਿੰਦਾ ਅੰਕਲ ਜੇ ਕਿਤੇ ਜਦੋਂ ਅਸੀਂ ਪਹਿਲੇ ਦਿਨ ਪ੍ਰੋਟੈਸਟ ਸ਼ੁਰੂ ਕੀਤਾ ਸੀ ਨਾ, ਉਦਾਂ ਹੀ ਸਾਰੀ ਕਮਿਊਨਿਟੀ ਉੱਥੇ ਕਿਤੇ ਇਕੱਠ ਕਰ ਦਿੰਦੀ ਨਾ, ਤਾਂ ਸਰਕਾਰ ਦੀਆਂ ਗੋਡੀਆਂ ਲੱਗ ਜਾਣੀਆਂ ਸੀ। ਹਾਲੇ ਵੀ ਉਹਨਾਂ ਨੂੰ ਇਹ ਮਤ ਨਹੀਂ ਹੈਗੀ। ਇੰਨਾ ਮੈਂ ਮਗਜ ਖਪਾਈ ਉਹਨਾਂ ਨਾਲ ਕਈ ਦਿਨਾਂ ਤੋਂ, ਹਫ਼ਤੇ ਤੋਂ ਕਰ ਰਿਹਾ ਸੀ। ਫਿਰ ਕਹਿਣਾ ਕਹਿੰਦਾ ਕਈ ਵਾਰੀ ਕਿ ਕਮਿਊਨਿਟੀ ਤੁਹਾਡੇ ਨਾਲ ਕਿਉਂ ਖੜਦੀ, ਕੀ ਤੁਸੀਂ ਕਮਿਊਨਿਟੀ ਨੂੰ ਪੁੱਛ ਕੇ ਪ੍ਰੋਟੈਸਟ ਸ਼ੁਰੂ ਕੀਤਾ ਸੀ? ਦ ਸੇਮ ਟਾਈਮ ਉਹ 50 ਸੀ, 100 ਸੀ, 200 ਸੀ, ਕਿੰਨੇ ਸੀ ਸਾਨੂੰ ਨਹੀਂ ਪਤਾ, ਜਿਨ੍ਹਾਂ ਨੇ ਥਰੂ ਆਊਟ ਕੈਨੇਡਾ ਨਾ ਸਿਰਫ ਲੋਕਾਂ ਦਾ ਨੱਕ 'ਚ ਦਮ ਕੀਤਾ, ਬਲਕਿ ਬਦਨਾਮੀ ਸਾਰੇ ਸਟੂਡੈਂਟਸ ਦੀ ਵੀ ਕਰਵਾਈ, ਭਾਈਚਾਰੇ ਦੀ ਵੀ ਕਰਵਾਈ, ਅਤੇ ਜਿਹਦੇ ਕਾਰਨ ਇਹ ਸਾਰਾ ਕੁਛ ਹੁਣ ਬਦਲ ਰਿਹਾ। ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਜਿੱਥੇ ਤੁਸੀਂ ਬੈਠੇ ਸੀ, ਪਹਿਲੀ ਗੱਲ ਤਾਂ ਉੱਥੇ ਬੈਠਣ ਦਾ ਮਤਲਬ ਵੀ ਕੋਈ ਨਹੀਂ ਸੀ, ਤੁਸੀਂ ਸੜਕ ਦੇ ਵਿਚਾਲੇ ਜਿਹੜਾ ਆਈਲੈਂਡ ਹੈ ਉਹਦੇ ਉੱਤੇ ਬੈਠੇ ਹੋ, ਸਾਈਡ ਵਾਕ 'ਤੇ ਬੈਠੇ ਹੋ, ਘਾਹ 'ਤੇ ਬੈਠੋ, ਟੈਂਟ ਲਾਈ ਜਿਹੜਾ ਕਿ ਅਲਾਊਡ ਹੀ ਨਹੀਂ ਹੈਗਾ। ਅਤੇ ਫਿਰ ਡਿਸਟਰੈਕਟਿਵ ਡਰਾਈਵਿੰਗ ਵਾਲਾ ਇਸ਼ੂ, ਲੋਕ ਤੁਹਾਨੂੰ ਹਰ ਬੰਦਾ ਦੇਖ ਕੇ ਲੰਘਦਾ, ਐਕਸੀਡੈਂਟ ਦੀ ਪੋਸੀਬਿਲਿਟੀ ਹੋ ਸਕਦੀ ਹੈ, ਜਿਹਦੇ ਕਰਕੇ ਤੁਹਾਡੀਆਂ, ਦੂਜੀ ਗੱਲ 80 ਐਵਨਿਊ 'ਤੇ ਸ਼ੁਰੂਆਤ ਕੀਤੀ ਟਾਰਾਡੇਲ ਡਰਾਈਵ 'ਤੇ, ਜਿੱਥੇ 10 ਕੀ ਬਿਜ਼ਨਸ ਸੀਗੇ, ਹਰ ਰੋਜ਼ ਖੁੱਲ੍ਹੀਆਂ ਓਪਨ ਛੱਤ ਕਾਰਾਂ 'ਚ ਤੁਸੀਂ ਗਾਣੇ ਵਜਾਉਂਦੇ ਸੀ ਅਤੇ ਤੰਜ ਕੱਸਦੇ ਸੀ ਪਰਿਵਾਰਾਂ 'ਤੇ, ਉੱਥੇ ਪਰਿਵਾਰ ਆਪਣੇ ਬੱਚਿਆਂ ਨੂੰ, ਆਪਣੀਆਂ ਕੁੜੀਆਂ ਨੂੰ ਨਾਲ ਲਿਜਾਣੋਂ ਹਟ ਗਏ ਸੀ। ਸਵਾਨਾ ਬਾਜ਼ਾਰ ਵਾਲਾ ਪਲਾਜ਼ੇ ਦੇ ਵਿੱਚ ਕੀ ਕੁਛ ਨਹੀਂ ਹੋਇਆ, ਮੇਰਾ ਖਿਆਲ ਨਹੀਂ ਕੋਈ ਪਲਾਜ਼ਾ ਹੋਊਗਾ ਜਿੱਥੇ ਮੈਨੇਜਮੈਂਟ ਨੂੰ ਮਜਬੂਰ ਹੋ ਕੇ 15-15 ਫੁੱਟ ਦੇ ਉੱਤੇ ਸਪੀਡ ਬੰਪ ਬਣਾਉਣੇ ਪਏ ਹੋ, ਉਹਦੀ ਵਜ੍ਹਾ ਉਹਦੇ ਕਰਕੇ। ਮੈਂ ਕਿਹਾ ਨਫ਼ਰਤ ਤਾਂ ਤੁਹਾਡੇ ਵਿਰੁੱਧ ਭਾਵੇਂ ਤੁਸੀਂ ਨਹੀਂ ਸੀ, ਇੰਨੀ ਹੋ ਚੁੱਕੀ ਸੀ, ਤੁਸੀਂ ਫਿਰ ਆਸ ਰੱਖਦੇ ਹੋ ਕਿ ਤੁਹਾਡੇ ਨਾਲ ਕਮਿਊਨਿਟੀ ਖੜ੍ਹ ਜਾਂਦੀ? ਤੁਸੀਂ ਤਾਂ 100 ਸਾਲ ਜਿਹੜਾ ਲੱਗ ਗਿਆ ਸੀ ਇੱਕ ਇੱਜ਼ਤ ਨਾਲ ਬਾਹਰ ਦਸਤਾਰ ਸਜਾ ਕੇ ਜਾਣ ਦਾ, ਅੱਜ

ਡਰ ਲੱਗਦਾ ਤੇ ਤੁਸੀਂ ਕਿਵੇਂ ਸੋਚ ਲਿਆ ਕਿ ਕਮਿਊਨਿਟੀ ਤੁਹਾਡੇ ਨਾਲ ਖੜ ਜੂਗੀ। ਖੈਰ ਗੱਲਾਂ ਬਾਤਾਂ ਕਾਫੀ ਹੁੰਦੀਆਂ ਰਹਿੰਦੀਆਂ ਨੇ ਹੋਈਆਂ, ਹੁਣ ਮਸਲਾ ਸਿਰਫ ਲੀਗਲ ਇਸ਼ੂ ਹੈ। ਵਕੀਲਾਂ ਕੋਲੇ ਸਲਾਹ ਮਸ਼ਵਰਾ ਕਰ ਰਹੇ ਨੇ ਪਰ ਇਹਦਾ ਹੱਲ ਜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇਕ ਨੀਤ ਨਾਲ ਕੁਛ ਕਰਨਾ ਚਾਹੁਣ ਤਾਂ ਹੋ ਸਕਦਾ। ਇਹਦੇ ਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਦੇ ਇਰਾਦੇ ਬਦਲੇ ਹੋਏ ਆ, ਫੈਡਰਲ ਗੌਰਮੈਂਟ ਦੇ ਵੀ ਤੇ ਪ੍ਰੋਵਿੰਸ਼ਲ ਗੌਰਮੈਂਟ ਦੇ ਵੀ। ਉਹਦੀ ਵਜ੍ਹਾ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ, ਕਿਉਂਕਿ ਲੋੜ ਤੋਂ ਜ਼ਿਆਦਾ ਵੀਜ਼ੇ ਦੇ ਕੇ ਇੱਥੇ ਸੱਦੇ ਇਹਨਾਂ ਨੇ, ਚਾਹੇ ਉਹ ਸਟੱਡੀ ਪਰਮਿਟ 'ਤੇ ਹੀ ਆਏ ਪਰ ਨਾਲ ਇੱਕ ਆਸ ਐਕਸਪੈਕਟੇਸ਼ਨ ਸੀ ਕਿ ਵਰਕ ਪਰਮਿਟ ਦਿੱਤਾ ਜਾਊਗਾ ਅਤੇ ਫਿਰ ਪੀ ਆਰ ਵੀ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ ਟੀ ਆਰ ਟੂ ਪੀ ਆਰ। ਨਾਲ ਕਾਲਜਾਂ ਨੂੰ ਖੁੱਲ੍ਹੀਆਂ ਛੁੱਟੀਆਂ ਕੀ ਨਹੀਂ ਦਿੱਤੀਆਂ, ਇੱਕ ਇੱਕ ਦੋ ਦੋ ਰੂਮ ਦੇ ਤਿੰਨ ਤਿੰਨ ਰੂਮਾਂ ਦੇ ਖੋਲ੍ਹ ਕੇ ਅਤੇ ਸੈਂਕੜੇ ਸਟੂਡੈਂਟਾਂ ਦੀ ਇਨਰੋਲਮੈਂਟ ਕਰਕੇ ਮਿਲੀਅਨਸ ਆਫ ਡਾਲਰ ਉਹਨਾਂ ਨੇ ਬਣਾਇਆ। ਉਹਦੀ ਇਜਾਜ਼ਤਾਂ ਵੀ ਚਾਹੇ ਉਹ ਸਿਟੀ ਹੈ, ਚਾਹੇ ਪ੍ਰੋਵਿੰਸ ਹੈ, ਚਾਹੇ ਉਹ ਫੈਡਰਲ ਹੈ, ਉਹਨਾਂ ਨੇ ਦਿੱਤੀ। ਅਤੇ ਫਿਰ ਹੁਣ ਜਦੋਂ ਆਬਵੀਅਸਲੀ ਹੈ ਇਹ ਪੰਗਾ ਪੈਣਾ ਹੀ ਸੀ ਜੋਬਾਂ ਨੂੰ, ਸਿਚੁਏਸ਼ਨ ਨੂੰ ਲੈ ਕੇ, ਅਕੋਮੋਡੇਸ਼ਨ ਨੂੰ ਲੈ ਕੇ ਪਿਆ, ਅਤੇ ਮੁੜ ਕੇ ਹੁਣ ਉਹਨਾਂ ਨੂੰ ਇਹ ਹੈ ਕਿ ਇਹਨਾਂ ਨੂੰ ਬਲੀ ਦੇ ਬੱਕਰੇ ਬਣਾ ਦਿਓ, ਕਿਉਂਕਿ ਮੇਨ ਸਟ੍ਰੀਮ ਵੱਲੋਂ ਸੇਕ ਬਹੁਤ ਪਹੁੰਚ ਰਿਹਾ। ਪਰ ਜੇ ਕਿਸੇ ਇਹਨਾਂ 'ਚ ਰੀੜ੍ਹ ਦੀ ਹੱਡੀ ਹੋਵੇ, ਜਿਹੜੇ ਚੁਣੇ ਹੋਏ ਕਿਸੇ ਵੀ ਪਾਰਟੀ ਦੇ ਆ, ਚਾਹੇ ਸਾਰੇ ਇਕੱਠੇ ਹੋ ਜਾਣ 25-30 ਜਿੰਨੇ ਵੀ ਹੈਗੇ ਆ, ਇਹ ਮੀਟਿੰਗ ਕਰਨ, ਵੀ ਜੇ ਤੁਸੀਂ ਕੁਛ ਕਰਨਾ ਹੀ ਚਾਹੁੰਦੇ ਹੋ, ਜੇ ਸੱਚਮੁੱਚ ਤੁਸੀਂ ਇਹ ਚਾਹੁੰਦੇ ਹੋ, ਤਾਂ ਮੇਰਾ ਖਿਆਲ ਕੈਨੇਡਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਿਜ਼ਿਟਰ ਲੋਕ ਆਏ ਹੋਏ ਆ, ਜਿਹੜੇ ਇਹਨਾਂ ਦੇ ਨਾਲ ਵੀ, ਇਹਨਾਂ ਦੇ ਮਾਂ ਪਿਓ, ਜਾਂ ਉੱਦਾਂ ਵੀ ਵੈਸੇ ਵੀ ਬਹੁਤ ਸਾਰੇ ਵਿਜ਼ਿਟਰ, ਔਰ ਈਵਨ ਸੁਪਰ ਵੀਜ਼ੇ ਵਾਲਿਆਂ ਤੋਂ ਵਿੱਚੋਂ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਗੈਰ ਕਾਨੂੰਨੀ ਕੰਮ ਕਰ ਰਹੇ ਨੇ ਕੈਸ਼ ਦੇ ਉੱਤੇ, ਹਜ਼ਾਰਾਂ ਦੀ ਤਾਦਾਦ 'ਚ ਸਾਰੇ ਸ਼ਹਿਰਾਂ 'ਚ, ਚਾਹੇ ਸਰੀ ਹੋਵੇ, ਚਾਹੇ ਅੰਟੈਰੀਓ ਹੋਵੇ, ਇੱਥੇ ਵੀ ਈਵਨ, ਚਾਹੇ ਉਹ ਰੈਸਟੋਰੈਂਟਾਂ 'ਚ ਹੋਣ, ਚਾਹੇ ਕੰਸਟਰਕਸ਼ਨ 'ਚ ਹੋਣ, ਜਾਂ ਕਿਸੇ ਹੋਰ ਬਿਜ਼ਨਸ ਦੇ ਵਿੱਚ ਹੋਣ, ਕੈਸ਼ 'ਤੇ ਕੰਮ ਕਰ ਰਹੇ ਹੈ। ਜੇ ਸਾਡੇ ਚੁਣੇ ਹੋਏ ਨੁਮਾਇੰਦੇ ਕਿਤੇ ਬੈਠ ਕੇ ਪ੍ਰਧਾਨ ਮੰਤਰੀ ਨਾਲ ਜਾਂ ਇਮੀਗ੍ਰੇਸ਼ਨ ਮੰਤਰੀ ਨਾਲ ਇਹ ਗੱਲਾਂ ਬਾਤਾਂ ਕਰਨ ਕਿ ਜੇ ਤੁਸੀਂ ਸੱਚਮੁੱਚ ਹੀ ਜਿਵੇਂ ਪ੍ਰਧਾਨ ਮੰਤਰੀ ਕਹਿੰਦੇ ਸੀ ਕਿ ਵੀ ਵਾਂਟ ਟੂ ਟੇਕ ਦਾ ਕੰਟਰੋਲ ਬੈਕ ਇਮੀਗ੍ਰੇਸ਼ਨ ਦਾ, ਜੇ ਤੁਸੀਂ ਸੱਚਮੁੱਚ ਹੀ ਲੈਣਾ ਚਾਹੁੰਦੇ ਹੋ ਕੰਟਰੋਲ ਬੈਕ, ਤਾਂ ਪਹਿਲਾਂ ਉੱਥੋਂ ਸ਼ੁਰੂ ਕਰੋ। ਜਿਹੜੇ ਸੁਪਰਵੀਜ਼ੀ ਵਾਲੇ ਪੇਰੈਂਟਸ ਆ ਕੇ ਘਰੇ ਬੈਠੇ ਆ ਆਪਣੇ ਮਾਂ ਬੱਚਿਆਂ ਦੀ ਆਪਣੇ ਕੇਅਰ ਕਰ ਰਹੇ ਆ, ਦੈਟਸ ਪਰਫੈਕਟਲੀ ਫਾਈਨ। ਪਰ ਜਿਹੜੇ ਕੈਸ਼ ਕੰਮ ਕਰ ਰਹੇ ਨੇ ਜਾਂ ਵਿਜ਼ਿਟਰ ਕੈਸ਼ ਕੰਮ ਕਰ ਰਹੇ ਨੇ, ਪਹਿਲਾਂ ਉਹਨਾਂ ਦਾ ਸਫਾਇਆ ਕਰੋ। ਜਦੋਂ ਉਹਨਾਂ ਦਾ ਸਫਾਇਆ ਹੋ ਗਿਆ ਤਾਂ ਬਹੁਤ ਸਾਰਾ ਰੂਮ ਆਟੋਮੈਟਿਕਲੀ ਖਾਲੀ ਹੋ ਜਾਊਗਾ। ਉਹਦਾ ਸਲੂਸ਼ਨ ਇੱਕੋ ਹੀ ਹੈ ਕਿ ਜਿੰਨੇ ਬਿਜ਼ਨਸ ਹੈਗੇ ਆ, ਜੇ ਇੱਕ ਕਾਨੂੰਨ ਪਾਸ ਕਰ ਦੇਣ ਕਿ ਜਿਹੜੇ ਬਿਜ਼ਨਸ ਨੇ ਕੈਸ਼ ਤੇ ਹੈਰ ਕੀਤਾ ਕਿਸੇ ਨੂੰ ਔਰ ਫੜਿਆ ਗਿਆ, ਉਹਨੂੰ ਲੱਖ ਡਾਲਰ ਜੁਰਮਾਨਾ ਹੋਊਗਾ। ਔਰ ਨਾਲ ਇੱਕ ਇਹ ਕਰ ਦੇਣ ਕਿ ਜਿਹੜਾ ਦੱਸੂਗਾ ਕਿ ਇਸ ਬਿਜ਼ਨਸ ਵਾਲੇ ਦੇ ਉੱਤੇ ਕੋਲੇ ਦੋ ਜਾਂ ਤਿੰਨ ਜਾਂ ਇੱਕ ਕੰਮ ਕਰਦਾ ਕੈਸ਼ ਤੇ, ਉਹਨੂੰ 5,000 ਡਾਲਰ ਇਨਾਮ ਦੇਵਾਂਗੇ। ਲੈ ਦੇਖਿਓ ਤੁਸੀਂ ਦਿਨਾਂ ਦੇ ਵਿੱਚ ਫਰਕ ਪੈਂਦਾ। ਜਦੋਂ ਉਹ ਸਫਾਇਆ ਸ਼ੁਰੂ ਹੋ ਜਾਊਗਾ ਤਾਂ ਫਿਰ ਜਿਹੜੀ ਇਹ ਜਿਨ੍ਹਾਂ ਨੂੰ ਤੁਸੀਂ ਸਟੱਡੀ ਪਰਮਿਟ ਦੇ ਕੇ ਇੱਥੇ ਇੱਕ ਆਸ ਦੇ ਕੇ ਸੱਦਿਆ, ਔਰ ਜਿਨ੍ਹਾਂ ਨੇ ਜੇ ਉਹਨਾਂ ਦੀ ਟਿਊਸ਼ਨ ਫੀਸ ਤੇ ਪਲੱਸ ਉਹਨਾਂ ਦਾ ਜਿਹੜੇ ਲਿਵਿੰਗ ਕੋਸਟ ਜੋ ਹੁਣ ਤੱਕ ਕੀਤਾ, ਜੇ ਸਾਰਾ ਕੁਛ ਐਡ ਅਪ ਕਰ ਲਈਏ ਤਾਂ 45 to 50 billion dollars ਕੈਨੇਡਾ ਦੀ ਇਕਾਨਮੀ ਦੇ ਵਿੱਚ ਉਹਨਾਂ ਨੇ ਇੰਜੈਕਟ ਕੀਤਾ। ਔਰ ਔਨ ਦਾ ਟੋਪ ਆਫ ਦੈਟ ਇਹ ਬੱਚੇ ਜਿਹੜੇ ਹੈਗੇ ਆ 20 to 25 years ਦੀ ਉਮਰ ਹੈ ਇਹਨਾਂ ਦੇ, ਨੌਜਵਾਨ ਨੇ, ਔਰ ਇਹਨਾਂ ਨੇ 40 years ਘੱਟ ਤੋਂ ਘੱਟ ਕੰਮ ਕਰਨਗੇ, ਟੈਕਸ ਪੇ ਕਰਨਗੇ, ਜਿਹਦੇ ਨਾਲ ਤੁਸੀਂ ਜਿਹੜੇ ਤੁਹਾਡੇ ਬੇਬੀ ਬੂਮਰ ਹੈ ਆਉਣ ਵਾਲੇ 3-4 years 2 to 2.5 million retire ਹੋ ਰਿਹਾ ਉਹਨਾਂ ਨੂੰ

ਪੈਨਸ਼ਨਾਂ, ਉਹਨਾਂ ਨੂੰ ਸੋਸ਼ਲ ਸਰਵਿਸ, ਉਹਨਾਂ ਨੂੰ ਹੈਲਥ ਕੇਅਰ ਦੇਣ ਦੇ ਵਿੱਚ ਤੁਹਾਡੀ ਇਹ ਹੈਲਪ ਕਰਨਗੇ। ਪਰ ਇਸ ਡਾਇਰੈਕਸ਼ਨ ਵੱਲ ਉਹਨਾਂ ਨੇ ਤਾਂ ਸੋਚਣਾ ਕੀ ਹੈ, ਜਿਹੜੇ ਸਾਡੇ ਚੁਣੇ ਹੋਏ ਹੈ ਇਹ ਵੀ ਮੂੰਹ ਲੁਕਾਉਂਦੇ।

ਇਹ ਇਸ ਡਾਇਰੈਕਸ਼ਨ ਵੱਲ ਉਹਨਾਂ ਨੇ ਤਾਂ ਸੋਚਣਾ ਕੀ ਆ ਜਿਹੜੇ ਸਾਡੇ ਚੁਣੇ ਹੋਏ ਆ ਇਹ ਵੀ ਮੂੰਹ ਲਗਾਉਂਦੇ ਫਿਰਦੇ ਆ ਹੁਣ ਇੰਟਰਸਟਿੰਗ ਗੱਲ ਇੱਕ ਇਹ ਹੈ ਕਿ ਹੁਣ ਜਿਹੜਾ ਨਾ ਜੋ ਕੁਛ ਸਭ ਤੋਂ ਵੱਧ ਅਫਸੋਸ ਨੂੰ ਸਾਡੇ ਭਾਈਚਾਰਿਆਂ 'ਤੇ ਭਾਰਤੀ ਅਤੇ ਪਾਕਿਸਤਾਨੀਆਂ 'ਤੇ ਹੁੰਦਾ ਅੱਜ ਵੀ ਮੈਂ ਦੇਖ ਰਿਹਾ ਸੀ ਕਿਤੇ ਕੋਈ ਛੋਟਾ ਜਿਹਾ ਸਟੋਰ ਕਿਸੇ ਨੇ ਖੋਲਿਆ ਤੇ ਸੱਦੇ ਹੋਏ ਆ ਆਪ ਤੋਂ ਲੋਕ ਤੱਕ ਅੱਠ ਨੇ ਅਸੀਂ ਤਾਂ ਕਹਿ ਤਾਂ ਕਈ ਵਾਰੀ ਕਿ ਇਹਨਾਂ ਨੂੰ ਭੋਗਦੇ ਆ ਤੇ ਜੋਗੀ ਪਰ ਵੀ ਕਸੂਰ ਆ ਸੋਸ਼ਲ ਮੀਡੀਆ ਤੇ ਪਾਇਆ ਸਾਡੇ ਵਿਚਾਰੇ ਨੂੰ ਅੱਠ ਹੀ ਇਹਨਾਂ ਨੂੰ ਪਊਗਾ ਸਦੋਂਗੇ

0: ਕਾਫੀ ਉਲਝ ਗਈ ਹੈ ਸਟੂਡੈਂਟਸ ਦੀ ਚੁੱਪ ਚਪੀਤੇ ਬਹੁਤ ਸਾਰੇ ਚੜਾਏ ਵੀ ਜਾ ਰਹੇ ਨੇ ਤੇ ਬਹੁਤ ਸਾਰੇ ਪਹਿਲਾਂ ਇਹਨਾਂ ਦੀ ਐਕਸਪਲੋਇਟੇਸ਼ਨ ਇੰਪਲੋਇਰਸ ਵੱਲੋਂ ਹੋਈ ਇਹਨਾਂ 'ਚ ਵੀ ਬੈਡ ਐਕਟਰ ਸੀਗੇ ਬਹੁਤ ਸਾਰੇ ਇੰਪਲੋਇਰਸ ਵੱਲੋਂ ਵੀ ਸ਼ਿਕਾਇਤਾਂ ਆਉਂਦੀਆਂ ਸੀ ਬਾਈ ਜੀ ਰੱਖ ਤਾਂ ਲੈਂਦੇ ਹਾਂ ਯਾਰ ਨਾ ਇਹ ਟਾਈਮ 'ਤੇ ਆਉਂਦੇ ਆ ਫਿਰ ਚੁੱਪ ਕੀਤੇ ਸਵੇਰੇ ਫੋਨ ਕਰ ਦਿੰਦੇ ਅੱਜ ਮੈਂ ਆਉਣਾ ਨਹੀਂ ਫਿਰ ਅਸੀਂ ਉਧਰੋਂ ਕੰਮ ਸਟੋਰ ਖੋਲ੍ਹਣਾ ਕੀ ਕਰੀਏ ਇਹਨਾਂ 'ਚ ਵੀ ਬੈਡ ਐਕਟਰ ਹੈਗੇ ਪਰ ਜ਼ਿਆਦਾਤਰ ਬੱਚੇ ਇਸ ਕੰਮ ਕਰਨ ਵਾਲੇ ਸਟੂਡੈਂਟ ਹੈ ਹੁਣ ਜੇ ਇਹ ਸਾਰਾ ਕੁਝ ਜਿਵੇਂ ਮੈਂ ਕਹਿ ਰਿਹਾ ਕਿ ਜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਉੱਥੇ ਬੈਠਣ ਤੇ ਇੱਕ ਖਾਨੇ 'ਚ ਪਾਉਣ ਪ੍ਰਧਾਨ ਮੰਤਰੀ ਦੇ ਤੇ ਇਮੀਗ੍ਰੇਸ਼ਨ ਮੰਤਰੀ ਦੇ ਵੀ ਇਹਨਾਂ ਨੇ ਵਾਪਸ ਨਹੀਂ ਜਾਣਾ ਜ਼ਿਆਦਾ ਠੀਕ ਆ ਤੁਸੀਂ ਰੇਡਾਂ ਰੂਡਾਂ ਪਾ ਲਓਗੇ ਇਹਨਾਂ 'ਚੋਂ ਬਹੁਤਿਆਂ ਨੇ ਇੱਥੇ ਇੱਧਰ ਉੱਧਰ ਹੋਣਾ ਏ ਔਰ ਇੱਧਰ ਉੱਧਰ ਜਦੋਂ ਹੋਣਗੇ ਹੋ ਸਕਦਾ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਵੀ ਸ਼ਾਮਲ ਹੋ ਜਾਣ ਕਿਉਂਕਿ ਵਲਨਰੇਬਲ ਨੇ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਉਹਨਾਂ ਨੂੰ ਅਲਾਓ ਨਹੀਂ ਕਰ ਰਹੀ ਹੋ ਸਕਦਾ ਕਿਸੇ ਡਰੱਗ ਡੀਲਰ ਦੇ ਧੱਕੇ ਚੜ੍ਹ ਜਾਣ ਹੋ ਸਕਦਾ ਕਿਸੇ ਗੈਂਗਸਟਰਾਂ ਦੇ ਧੱਕੇ ਚੜ੍ਹ ਜਾਣ ਸੋ ਜੇ ਤੁਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਤੋਂ ਤਾਂ ਜਿਹੜੇ ਇਲੀਗਲ ਵਿਜ਼ਟਰ ਆ ਕੇ ਕੰਮ ਕਰ ਰਹੇ ਨੇ ਜਾਂ ਸੁਪਰਵੀਜ਼ਰ ਤੇ ਆ ਕੇ ਕੈਸ਼ ਕੰਮ ਕਰ ਰਹੇ ਨੇ ਉਹਨਾਂ ਤੇ ਜਿਸ ਕੰਜਾ ਕਸਣਾ ਕੱਸ ਲਓ ਉਹਨਾਂ ਨੂੰ ਤੋਰੋ ਇੱਥੋਂ ਕਿਉਂਕਿ ਉਹ ਤੇ ਬਾਕੀ ਜਿਹੜੇ ਆ ਪ੍ਰਾਹੁਣੇ ਸੱਦਦੇ ਹੋ ਤੁਸੀਂ ਅਫਗਾਨਿਸਤਾਨ ਯੂਕਰੇਨ ਤੇ ਟਰਕੀ ਤੋਂ ਉਹਨਾਂ ਨਾਲੋਂ ਤਾਂ ਮਾੜੇ ਨਹੀਂ ਨਾ ਹੈਗੇ ਉਹਨਾਂ ਨੂੰ ਤੁਸੀਂ ਉੱਥੇ ਜਹਾਜ਼ ਖੁਦ ਭੇਜਦੇ ਹੋ ਫਿਰ ਉਹ ਲੱਦ ਕੇ ਲਿਆਉਂਦੇ ਹੋ ਫਿਰ ਆਉਂਦਿਆਂ ਨੂੰ ਘਰ ਤਿਆਰ ਖੜਾ ਹੁੰਦਾ ਤੇ ਆਉਂਦਿਆਂ ਨੂੰ ਸਮਾਨ ਵੀ ਵਿੱਚ ਪਾਇਆ ਹੁੰਦਾ ਤੇ ਫਿਰ ਉਹ ਦੋ ਦੋ ਸਾਲ ਤੁਸੀਂ ਉਹਨਾਂ ਨੂੰ ਕਹਿੰਦੇ ਜੀ ਹਾਂ ਬੋਵੈਲੀ ਜੁਆਇਨ ਕਰ ਲਓ ਤੇ ਫਲਾਨੀ ਜੁਆਇਨ ਕਰ ਲਓ ਤੁਹਾਨੂੰ ਘਰੇ ਬੈਠਿਆਂ ਨੂੰ ਪੈਸੇ ਜੁੜ ਆ ਜਿਹੜੇ ਤੁਹਾਡੇ ਛੱਡੇ ਹੋਏ ਆ ਵਰਕਰ ਸੋਸ਼ਲ ਸਲਾਹਾਂ ਦਿੰਦੇ ਆ ਤੇ ਉਹ ਘਰੇ ਬੈਠੇ ਪੰਜ ਪੰਜ ਛੇ ਛੇ ਬਾਰਾਂ ਦਸ ਦਸ ਬਾਰਾਂ ਹਜ਼ਾਰ ਡਾਲਰ ਘਰੇ ਕੁੱਟੀ ਜਾਂਦੇ ਆ ਉਹਨਾਂ ਨਾਲੋਂ ਤਾਂ ਮਾੜੇ ਨਹੀਂ ਇਹ ਤਾਂ ਕੰਮ ਕਰਨ ਵਾਲੇ ਲੋਕ ਨੇ ਪਹਿਲਾਂ ਵੀ ਕਰ ਰਹੇ ਸੀ ਹੁਣ ਵੀ ਜੇ ਇਹਨਾਂ ਨੂੰ ਮੌਕਾ ਦਿਓਗੇ ਤਾਂ ਇਹਨਾਂ ਨੇ 35-40 ਸਾਲ ਕੰਮ ਕਰਨਾ ਟੈਕਸ ਪੇ ਕਰਨਾ ਤੁਹਾਡੇ ਆਉਣ ਵਾਲੇ ਬੇਬੀ ਬੂਮਰਾਂ ਨੂੰ ਹੈਲਪ ਕਰਨੀ ਹੈ ਸੋ ਪਰ ਕੌਣ ਕਵੇ ਰਾਣੀ ਅੱਗਾ ਢੱਕ ਜਦੋਂ ਖੋਟਾ ਪੈਸਾ ਆਪਣਾ ਤਾਂ ਕਹਿੰਦੇ ਬਾਣੀਏ ਨੂੰ ਕੀ ਦੋਸ਼ ਇੱਕ ਗੀਤ ਛੋਟੀ ਜਿਹੀ ਬ੍ਰੇਕ ਹੋਰ ਲੈ ਲਵਾਂ ਉਦੋਂ ਬਾਅਦ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਕਰਾਂਗੇ
1: We actually tripled our sales revenue from Google Ads when we incorporated Performance Max.
2: ਚੱਲ ਵੀ ਬਾਵਿਆ
3: ਲਿਆ ਵੀ ਧੀਏ
4: ਜਿਉਂਦੀ ਦਾ ਪੁੱਤ
5: ਮੇਰੇ ਵਰਗੀ ਨੂੰਹ ਹੈ ਸਾਡੀ
2: ਕਿੱਦਾਂ ਫਿਰ
4: ਚੱਲ ਬਾਪੂ ਘਰੇ ਚੱਲੀਏ ਕਿੰਨਾ ਚਿਰ ਉਹ ਇੱਥੇ ਬੈਠਾ ਰਹੇਗਾ ਪਤਾ ਨਹੀਂ ਕਿਹੜੀ ਲਾਹੌਰ ਵਾਲੀ ਗੱਡੀ ਦੀ ਉਡੀਕ ਕਰਦਾ ਰਹਿਣਾ
6: ਪੁੱਤਰਾ ਵੰਡ ਦੀ ਕਾਲੀ ਰਾਤ ਨੇ ਲੱਖਾਂ ਘਰ ਉਜਾੜਦਾ ਪਰ ਪਤਾ ਨਹੀਂ ਕਿਉਂ ਅੱਜ ਵੀ ਉਸ ਗੱਡੀ ਦੀ ਉਡੀਕ ਹੈ ਸ਼ਾਇਦ ਜਿਹੜੀ ਕਦੇ ਨਹੀਂ ਆਉਣੀ ਵਾਹਿਗੁਰੂ ਦੇਸ਼ ਤਾਂ ਭਾਵੇਂ ਵੰਡਿਆ ਗਿਆ ਪੁੱਤਰਾ ਪਰ ਨਾ ਤਾਂ ਲਾਹੌਰ ਭੁੱਲਦਾ ਤੇ ਨਾ ਹੀ ਤਾਰੂ
4: ਅੱਛਾ ਬਾਪੂ ਚੱਲ ਇੱਕ ਵਾਰੀ ਫੇਰ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਨਿੱਘਾ ਸਵਾਗਤ ਇੱਕ ਦੋ ਗੱਲਾਂ ਹੋਰ ਕਰਕੇ ਸਟੂਡੈਂਟਸ ਵਾਲੀਆਂ ਫਿਰ ਲੋਕਲ ਮੁੱਦਿਆਂ ਵੱਲ ਆਉਂਦੇ ਆ ਸਟੂਡੈਂਟਸ ਦਾ ਜਿੱਥੇ ਉਹਨਾਂ ਨੇ ਆਪ ਥੋੜਾ ਜਿਹਾ ਗੜਬੜ ਕੀਤੀ ਉੱਥੇ ਨਾਲ ਨਾਲ ਇਹਨਾਂ ਨੂੰ ਫੂਕ ਦੇਣ ਵਾਲਿਆਂ ਨੇ ਵੀ ਘੱਟ ਨਹੀਂ ਛੱਡੀ ਇਹਨਾਂ ਦੇ ਪੋਡਕਾਸਟਰਾਂ ਨਾਲ ਕੰਮ ਹੈ ਨਾ ਜਿਹੜਾ ਬਹੁਤ ਗਲਤ ਜਿਹਾ ਹੋਈ ਜਾਂਦਾ ਆ ਰੀਸੈਂਟਲੀ ਇੱਕ ਇੰਡੀਆ ਤੋਂ ਖਬਰ ਆ ਰਹੀ ਹੈ ਗੁਲਾਬ ਸਿੱਧੂ ਚੰਗਾ ਗਾਇਕ ਹੈ ਗਿੱਲ ਰਾਉਂਤੇ ਦੇ ਨਾਲ ਇਹਨਾਂ ਦੇ ਸਾਰੇ ਸੱਜਣ ਮਿੱਤਰ ਨੇ ਇਕੱਠੇ ਰੀਸੈਂਟਲੀ ਪੋਸਟ ਪਾਈ ਕਹਿੰਦੇ ਇੱਕ ਐਨ ਜੀ ਓ ਵਾਲੇ ਨੇ ਕਵਾਤਰਾ ਕਹਿੰਦੇ ਮੈਥੋਂ 3 ਲੱਖ ਮੰਗਿਆ ਪੋਡਕਾਸਟ ਕਰਨ ਦਾ 3 ਲੱਖ ਰੁਪਈਆ ਕਹਿੰਦਾ ਮੇਰਾ ਚੰਗਾ ਮਿੱਤਰ ਸੀ ਕਹਿੰਦਾ ਦੇਣ ਨੂੰ ਤਾਂ ਮੈਂ ਦੇ ਦਿੰਦਾ ਪਰ ਮੇਰਾ ਦਿਲ ਤੋੜਤਾ ਮਾਣ ਤੋੜਤਾ ਕਿਉਂਕਿ ਉਹਦੀ ਮੂਵੀ ਆ ਰਹੀ ਹੈ ਇੱਕ ਉਹਨਾਂ ਦੀ ਮੇਰੇ ਖਿਆਲ ਗਿੱਲ ਰਿਆਂ ਤੋਂ ਰਾਉਂਤੇ ਹੋਣਾ ਦੀ ਅਤੇ ਗੁਲਾਬ ਸਿੱਧੂ ਦੀ ਕਹਿੰਦੇ 3 ਲੱਖ ਜਿਹੜਾ ਅਨਮੋਲ ਕਵਾਤਰ ਹੈ ਮੰਗਦਾ ਪੋਡਕਾਸਟ ਕਰਨ ਦਾ ਸੋਚੋ ਤੁਸੀਂ ਇਹ ਜਿਹੜੇ ਐਨ ਜੀ ਓਜ਼ ਚੱਲ ਰਹੀਆਂ ਨੇ ਕੀ ਹੋ ਰਿਹਾ ਇੱਕ ਪਾਸੇ ਤਾਂ ਵਿਊਜ਼ ਦੇ ਪੈਸੇ ਕਮਾਉਣੇ ਆ ਅਤੇ ਇੱਕ ਪਾਸੇ ਜਿਹੜਾ ਆਉਂਦਾ ਉਹ ਤੋਂ ਵੀ ਪੈਸੇ ਕਮਾਉਣੇ ਆ ਖੈਰ ਇੱਥੇ ਵੀ ਇੱਕ ਭਾਈ ਸਾਹਿਬ ਨਾ ਸਰਦਾਰ ਸਾਹਿਬ ਸੀ ਉੱਥੇ ਉਹਦੇ ਸੰਡੇ ਵੀ ਬੋਲੇ ਸੀਗੇ ਉਹ ਵੀਡੀਓ ਬੜੀਆਂ ਪਾ ਰਹੇ ਨੇ ਕੁਛ ਉਹਨਾਂ ਲੋਕਾਂ ਨੇ ਵੀ ਨਾ ਇਹਨਾਂ ਦੇ ਬੇੜੀਆਂ 'ਚ ਵੱਟੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਫ਼ਰਤ ਜਿਹੜੀ ਇੱਥੋਂ ਵਾਲੇ ਭਾਈਚਾਰੇ 'ਚ ਪੈਦਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਜਦੋਂ ਤੁਸੀਂ ਇੱਥੇ ਕੋਈ 10 ਸਾਲ ਦਾ ਕੋਈ 20 ਸਾਲ ਦਾ ਕੋਈ 50 ਸਾਲ ਦਾ ਕੋਈ 40 ਸਾਲ ਦਾ ਉਹਨੇ ਮਿਹਨਤ ਕਰਕੇ ਕੁਛ ਆਪਦਾ ਬਣਾਇਆ ਹੈ ਜਾਂ ਬਣਾ ਰਿਹਾ ਹੈ ਅਤੇ ਫਿਰ ਤੁਸੀਂ ਇੱਕ ਵਾਹੀਆਤ ਗੱਲਾਂ ਜਿਹੜੀਆਂ ਕਰੋ ਕਿ ਜੀ ਜਿਹੜੇ ਲੋਕ ਇੱਥੇ ਇੱਕ ਘਰ ਨਹੀਂ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਸਟੂਡੈਂਟ ਦੇ ਸਿਰ 'ਤੇ 2-2 ਘਰ ਬਣਾ ਲਏ

ਬੰਦਾ ਵੈਸੇ ਦੇਖਣ ਨੂੰ ਚੰਗਾ ਲੱਗਦਾ, ਸਿੱਖੀ ਸਰੂਪ ਸਾਬਤ ਸੂਰਤ ਹੈ, ਪਰ ਮੈਨੂੰ ਅਕਲ ਤੇ ਉਹਦੇ ਤੇ ਹਾਸਾ ਆ ਰਿਹਾ ਸੀਗਾ ਵੀ ਜਿਵੇਂ ਤੈਨੂੰ ਚਾਰ ਸਟੂਡੈਂਟ ਲਿਆ ਕੇ ਖੜੇ ਕਰਦਿਆਂ ਕਿਹਾ ਲੈ ਫੜ ਇਹ ਤੈਨੂੰ $2500 ਕਿਰਾਇਆ ਦੇਣਗੇ, ਲੈ ਕੇ ਦੇ ਇਹਨਾਂ ਨੂੰ ਘਰ ਇੱਕ ਘਰ ਕੀ ਤੂੰ ਸਾਂਝਾ ਪੰਜਾਬ ਤੋਂ ਇਹ ਕੁਲਫੀਆਂ ਨੇ ਜਿਹੜੀ ਲੈ ਕੇ ਦੇ ਦੇਗਾ। ਘਰ ਲੈਣ ਲਈ ਜੇ $5 ਲੱਖ ਦਾ ਲੈਣਾ ਪਹਿਲਾਂ %20% ਡਾਊਨ $1 ਲੱਖ ਤੇਰੇ ਅਕਾਊਂਟ ਚਾਹੀਦਾ, ਉਦੋਂ ਬਾਅਦ ਫਿਰ $4 ਲੱਖ ਦੀ ਮੋਰਗੇਜ ਲੈਣ ਲਈ ਵੀ $1 ਲੱਖ ਇਨਕਮ ਚਾਹੀਦੀ ਹੈ। ਜੇ ਤੁਹਾਡੇ ਕੋਲ ਘਰ ਆਲਰੇਡੀ ਹੈਗਾ, ਮੋਰਗੇਜ ਹੈਗੀ ਹੈ, ਤਾਂ ਉਦੋਂ ਬਾਅਦ ਇਨਕਮ ਦੇਣੀ ਪਊ, ਗੁੱਡ ਕ੍ਰੈਡਿਟ ਵੀ ਚਾਹੀਦਾ। ਤੇ ਫਿਰ ਸਟੂਡੈਂਟਾਂ ਦੇ ਸਿਰ ਤੇ ਘਰ ਕਿਵੇਂ ਬਣ ਗਏ ਬਈ? ਕੀ ਇਹਨਾਂ ਦੇ ਆਉਣ ਤੋਂ ਪਹਿਲਾਂ ਲੋਕ ਘਰ ਨਹੀਂ ਲੈਂਦੇ ਸੀ, ਜਾਂ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਘਰ ਨਹੀਂ ਲੈਣਗੇ? ਇਹ ਕੋਈ ਉਦਾਂ ਹੀ ਖਾਲਾ ਜੀ ਦਾ ਵਾੜਾ ਵੀ ਸਟੂਡੈਂਟ ਉੱਥੇ ਆਉਂਦੇ ਸੀ ਫਟਾਫਟ ਲੈ ਲਓ ਜੀ ਘਰ ਲੈ ਲਓ ਫਟਾਫਟ, ਇਹ ਜਾਣਾ ਨਾ ਇੱਥੋਂ ਬਸ ਸੁਪਰ ਸਟੋਰ ਤੇ ਜਾਓ, ਇੱਥੋਂ ਪੌਪਕੋਰਨ ਦਾ ਪੈਕਟ ਚੱਕ ਲਿਓ ਜੀ ਘਰ ਮਿਲ ਜੂਗਾ। ਸੋ ਮਾੜੀ ਮੋਟੀ ਬੰਦਿਆਂ ਨੂੰ ਅਕਲ ਕਰਨੀ ਚਾਹੀਦੀ ਹੈ, ਜਿਹੜੇ ਇਹ ਜਿਹੜੇ ਵੀਡੀਓਜ਼ ਪਾਉਂਦੇ ਆ ਨਾ ਵੀ ਘਰ ਆਏ ਨਹੀਂ ਬਣਦੇ, ਅਗਲੇ ਨੇ 20-20 ਸਾਲ 25-25 ਸਾਲ 30-30 ਸਾਲ ਆਪਦਾ ਕੁਛ ਨਾ ਕੁਛ ਬਚਾ ਕੇ ਜੋੜ ਕੇ $1 ਲੱਖ ਤਾਂ ਡਾਊਨ ਪੇਮੈਂਟ ਦੇਣੀ ਹੈ, ਤਾਂ ਘਰ ਮਿਲਣਾ, ਫਿਰ ਅਗਲੀ ਨੂੰ ਮੋਰਗੇਜ ਦੇਣੀ ਹੈ, ਉਦੋਂ ਬਾਅਦ ਪ੍ਰਾਪਰਟੀ ਟੈਕਸ ਦੇਣਾ, ਪ੍ਰਾਪਰਟੀ ਇੰਸ਼ੋਰੈਂਸ ਦੇਣੀ ਹੈ, ਫਿਰ ਕਿਸੇ ਨੂੰ ਕਿਰਾਏ ਤੇ ਦੇਣਾ, ਉਹ ਵੀ ਜੇ ਚੰਗਾ ਮਿਲ ਗਏ ਤਾਂ, ਨਹੀਂ ਤਾਂ 5-7 ਸਾਲਾਂ ਬਾਅਦ ਜਾਂ ਸਾਲ ਬਾਅਦ ਕਿਰਾਇਆ ਦੇਣਾ ਬੰਦ ਕਰਤਾ, ਉਹਨੂੰ ਕੱਢਣਾ ਪਿਆ ਤੇ 5-7 ਹਜ਼ਾਰ 10 ਹਜ਼ਾਰ ਫਿਰ ਖਰਚਣਾ ਉਹਨੇ ਉਹਦੇ ਉੱਤੇ। ਐਵੇਂ ਮਗਜੌੜ ਜਿਹੜਾ ਮਾਰ ਲੈਣ ਹੁਣ ਤੁਸੀਂ ਇੱਥੇ ਖੜ ਕੇ ਵੀ ਜੇ ਸਟੂਡੈਂਟ ਸਿਰ ਤੇ ਘਰ ਲੈ ਰਹੇ, ਘਰ ਆਏ ਨਹੀਂ ਬਣਦੇ। ਹੋਰ ਛੱਡੀ ਉਹਨੇ ਫਿਰ ਵਿੱਚੇ ਹੀ, ਕਹਿੰਦਾ ਜੀ 500-500 ਦੀਆਂ ਬੇਸਮਟਾਂ ਹੁੰਦੀਆਂ ਸੀ, ਉਹਨਾਂ ਨੇ 1500-1500 ਦੀਆਂ ਕਰਤੀਆਂ। ਤੇ ਥੋੜ੍ਹੀ ਜਿਹੀ ਤੁਹਾਨੂੰ ਅਕਲ ਹੁੰਦੀ ਤਾਂ ਇਹ ਹੈ ਕਿ ਬੇਸਮੈਂਟ ਹਰ ਚੀਜ਼ ਡਿਮਾਂਡ ਐਂਡ ਸਪਲਾਈ ਤੇ ਹੈ, ਜੇ ਜਦੋਂ ਜ਼ਰੂਰਤ ਵੱਧਦੀ ਹੈ ਸਪਲਾਈ ਘੱਟ ਹੁੰਦੀ ਹੈ ਤਾਂ ਉਹਦੀ ਕੀਮਤ ਅਪ ਜਾਣੀ ਜਾਣੀ ਹੈ। ਜੇ 500-1500 ਦੇ ਬੇਸਮੈਂਟਾਂ ਹੋਈਆਂ ਤਾਂ ਜਿਹੜੇ ਆਮ ਲੋਕ ਪਹਿਲਾਂ ਬੇਸਮੈਂਟਾਂ 500-500 ਰਹਿੰਦੇ ਸੀ, ਉਹਨਾਂ ਦੇ ਕਿਰਾਏ ਵੱਧ ਗਏ, ਉਹ ਗਾਲਾਂ ਵੀ ਕੱਢਦੇ ਹੋਣਗੇ ਸਟੂਡੈਂਟਸ ਨੂੰ ਵੀ ਇਹਨਾਂ ਦੇ ਕਾਰਨ ਸਾਡਾ 1500 ਹੋ ਗਿਆ ਕਿਰਾਇਆ। ਸੋ ਇਹ ਨਹੀਂ ਕਿ ਜਿਹੜਾ ਲੈਂਡਲੋਰਡ ਹੈ ਉਹ ਖੁਸ਼ ਹੈ, ਕੋਈ ਨਾਰਾਜ਼ ਵੀ ਹੋਊਗਾ। ਹਰ ਬੰਦੇ ਨੇ ਇੱਥੇ ਆ ਕੇ ਆਪਦੀ ਜ਼ਿੰਦਗੀ ਬੇਸਮੈਂਟ ਸ਼ੁਰੂ ਕੀਤੀ ਹੈ, ਕੋਈ ਇਹ ਨਹੀਂ ਕਿ ਇਹਨਾਂ ਦੇ ਕਾਰਨ ਹੀ ਬੇਸਮੈਂਟਾਂ ਚੜ੍ਹਨ ਲੱਗੀਆਂ ਸੀ ਆ ਕੇ, ਬੇਸਮੈਂਟਾਂ ਪਹਿਲਾਂ ਵੀ ਚੜ੍ਹਦੀਆਂ ਸੀ ਅਤੇ ਹੁਣ ਉਹੀ ਬੇਸਮੈਂਟਾਂ 2000 ਤੋਂ 1000 ਤੇ ਆ ਗਈਆਂ, ਹੁਣ ਫਿਰ ਕਿਹਨੂੰ ਦੋਸ਼ ਦੇਵੇਂਗਾ ਤੂੰ? ਸਟੂਡੈਂਟ ਤਾਂ ਇੱਥੇ ਵੀ ਹਾਲੇ ਵੀ ਫਿਰਦੇ ਆ। ਸੋ ਪਤਾ ਨਹੀਂ, ਸਮਝ ਨਹੀਂ ਆਉਂਦੀ ਇਹ ਕਿਹੜਾ ਖਾਨਾ ਵਰਤਦੇ ਆ ਦਿਮਾਗ ਦਾ ਆਪਦਾ, ਵੀ ਚੱਕ ਕੇ ਪੋਸਟ ਪਾ ਦੇਣਗੇ ਜੀ ਸਟੂਡੈਂਟ ਸਿਰ ਤੇ ਘਰ ਬਣਾ ਲਏ ਇਹਨਾਂ ਲੋਕਾਂ ਨੇ। ਖੈਰ ਇਸੇ ਮਸਲੇ ਦੇ ਵਿੱਚ ਸਾਡੇ ਵਾਲੀ ਬੀਬੀ ਜਿਹੜੀ ਡੈਨੀਅਲ ਸਮਿਥ ਹੈ ਕਾਫੀ ਗਰਮ ਹੈ, ਕਿਉਂਕਿ ਉਹਨੂੰ ਮਾਹੌਲ ਹੁਣ ਦਿਸਦਾ ਹੈ ਕਿ ਥੋੜਾ ਗਰਮ ਲੋਹਾ ਗਰਮ ਹੈ, ਥੋੜਾ ਮਾਰੋ, ਕਿਉਂਕਿ ਇਲੈਕਸ਼ਨ ਮੂਹਰੇ ਆ ਰਹੀ ਹੈ ਤੇ ਇਹਨਾਂ ਤੇ ਸਖਤੀ ਕਰਕੇ ਜਿਹੜੀਆਂ ਵੋਟਾਂ ਕੈਸ਼ ਹੋ ਸਕਦੀਆਂ ਨੇ, ਜਿਹੜੇ ਕਿ ਚਾਂਸਿਸ ਵੀ ਹੈਗੇ ਆ। ਪਰ ਜੇ ਉਦਾਂ ਦੇਖੀਏ ਤਾਂ ਫੈਬਰੀ 2026 ਦੇ ਵਿੱਚ ਸਾਡੇ ਬੀਬੀ ਮਿਨਿਸਟਰ ਰਾਜਨ ਸਾਹਨੀ ਜੀ ਇੰਡੀਆ ਦੇ ਟ੍ਰਿਪ ਤੇ ਗਏ ਸੀ, ਜਿੱਥੇ ਉਹਨਾਂ ਨੇ ਹਰਿਆਣੇ ਦੇ ਚੀਫ ਮਿਨਿਸਟਰ ਨਾਇਬ ਸੈਣੀ ਨਾਲ ਹਾਈ ਲੈਵਲ ਦੀ ਮੀਟਿੰਗ ਕੀਤੀ, ਤੇ ਜਿੱਥੇ ਕਿਉਂਕਿ ਪਹਿਲਾਂ ਮੈਡਮ ਰਾਜਨ ਸਾਹਨੀ ਐਡਵਾਂਸਡ ਐਜੂਕੇਸ਼ਨ ਦੇ ਮਿਨਿਸਟਰ ਵੀ ਰਹਿ ਚੁੱਕੇ ਆ, ਉਦੋਂ ਉੱਥੇ ਜਾ ਕੇ ਜਿਹੜੀਆਂ ਡਿਸਕਸ਼ਨ ਹੋਈਆਂ ਹੀ ਹਾਈਲਾਈਟਡ ਪ੍ਰਾਈਮ ਉੱਥੋਂ ਦੇ ਚੀਫ ਮਿਨਿਸਟਰ ਨਾਇਬ ਸੈਣੀ ਨੇ ਕਿਹਾ ਕਿ ਹੀ ਹਾਈਲਾਈਟਡ ਦੈਟ ਏ ਲਾਰਜ ਨੰਬਰ ਆਫ ਸਟੂਡੈਂਟਸ ਫਰਮ ਹਰਿਆਣਾ ਵਰ ਕਰੰਟਲੀ ਪਰਸੂਇੰਗ ਹਾਇਰ ਐਜੂਕੇਸ਼ਨ ਇਨ ਕੈਨੇਡਾ ਮੇਕਿੰਗ ਅਕੈਡਮਿਕਲ ਕੋਲੈਬੋਰੇਸ਼ਨ ਏ ਕੀ ਏਰੀਆ ਆਫ ਮਿਊਚੁਅਲ ਇੰਟਰਸਟ ਐਂਡ ਸਪੈਸ਼ਲ ਐਮਫੋਸਿਸ ਵਾਸ ਪਲੇਸਡ ਔਨ ਦਾ ਪ੍ਰਪੋਜ਼ਲ ਟੂ ਇਸਟੈਬਲਿਸ਼ ਓਵਰਸੀਜ਼ ਕੈਂਪਸ ਆਫ ਕੈਨੇਡੀਅਨ ਯੂਨੀਵਰਸਿਟੀ ਇਨ ਇੰਡੀਆ ਪਰਟੀਕੁਲਰਲੀ ਇਨ ਹਰਿਆਣਾ। ਸਾਡੇ ਮੰਤਰੀ ਸਾਹਿਬਾਂ ਤਾਂ ਉੱਥੇ ਹਰਿਆਣੇ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ ਦੀਆਂ ਗੱਲਾਂ ਕਰ ਰਹੇ ਸੀ, ਤੇ ਹੁਣ July 30, 2026 ਨੂੰ ਉਹਦੀ ਪ੍ਰੀਮੀਅਰ ਕਹਿ ਰਹੀ ਹੈ ਕਿ ਗੋ ਬੈਕ। ਇੰਨੀ ਜਲਦੀ ਮੋਹ ਭੰਗ ਕਿਵੇਂ ਹੋ ਗਿਆ? ਇੱਥੋਂ ਤਾਂ ਯੂਨੀਵਰਸਿਟੀਆਂ ਤੁਸੀਂ ਕੈਂਪਸ ਉੱਥੇ ਖੋਲ੍ਹਣ ਨੂੰ ਫਿਰਦੇ ਹਾਂ, ਜੇ ਉੱਥੋਂ ਵਾਲਿਆਂ ਨੇ ਇੱਥੇ ਖੋਲ੍ਹ ਤੇ ਫਿਰ ਇਹਨਾਂ ਨੂੰ ਵੀ ਸਾਂਭ ਲਓ ਹੁਣ। ਪਰ ਕਿਉਂਕਿ ਹੁਣ ਮਸਲਾ ਇਹ ਹੈ ਕਿ ਸਰਕਾਰ ਰਿਪੀਟ ਹੋਣ ਦੇ ਚਾਂਸਿਸ ਕਾਫੀ ਹੈ, ਕਿਉਂਕਿ ਦੂਜੇ ਪਾਸੇ ਨੈਨਸ਼ੀ ਵੀ ਕੋਈ ਬਾਹਲਾ ਕੁਛ ਦਿਖਾ ਨਹੀਂ ਸਕਿਆ, ਜਿਹੜਾ ਲੱਗਦਾ ਸੀ ਕਿ ਸ਼ਾਇਦ

ਕੋਈ ਕ੍ਰਿਸ਼ਮਾ ਕਰੂਗਾ ਪਰ ਦਿਸਦਾ ਨਹੀਂ ਸੋ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਉਹ ਹਾਲਾਤਾਂ ਦਾ ਫਾਇਦਾ ਉਠਾਉਣ ਲੱਗੇ ਹੋਏ ਡੈਨੀਅਲ ਸਮਿਥ ਤੇ ਉਧਰੋਂ ਆਟਵਾ ਨਾਲ ਸਿੰਘ ਫਸਾਈ ਰੱਖਦੇ ਆ ਹਮੇਸ਼ਾ ਤਾਂ ਕਿ ਇੱਥੋਂ ਵਾਲੇ ਮੈਜੋਰਿਟੀ ਵੋਟਰ ਖੁਸ਼ ਹੋਣ ਅਲਬਰਟਾ ਤਾਂ ਕਿ ਸਰਕਾਰ ਰਿਪੀਟ ਹੋ ਜਾਏ ਜਿਹੜੇ ਕਿ ਚਾਂਸਿਸ ਬਣਦੇ ਆ ਤੇ ਖੈਰ ਪਹਿਲੇ ਆ ਕਿ ਪੋਲੀਟੀਸ਼ਨਾਂ ਨੇ ਕਦੋਂ ਆਪਦਾ ਸਟੇਟਮੈਂਟ ਬਦਲ ਦੇਣੀ ਹੈ ਕੋਈ ਪਤਾ ਨਹੀਂ ਤੇ ਬਦਲ ਰਹੇ ਵੀ ਆ ਹੁਣ ਦੇਖ ਰਹੇ ਹਾਂ ਅਸੀਂ ਹੁਣ ਲੋਕਲ ਇੱਕ ਦੋ ਗੱਲਾਂ ਹੋਰ ਕਰ ਲਈਏ ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਨਾ ਤੇ ਫਿਰ ਕੋਈ ਹੱਲ ਨਹੀਂ ਹੁੰਦਾ ਉਹਦਾ ਬੜੀ ਹੈਰਾਨੀ ਦੀ ਗੱਲ ਹੋਈ ਵੈਸੇ ਤਾਂ ਇਹ ਕਈ ਵਾਰੀ ਘਟਨਾਵਾਂ ਹੋਰ ਤਾਂ ਹੋ ਚੁੱਕੀਆਂ ਨੇ ਇੱਦਾਂ ਦੀਆਂ ਪਰ ਆਹ ਜਿਹੜੀ ਇੱਕ ਕੈਲਗਰੀ ਪੁਲਿਸ ਆਫਿਸਰ ਦੀ ਕਹਾਣੀ ਸੁਣੀ ਇਹ ਤੋਂ ਦੇਖ ਕੇ ਤਾਂ ਹੈਰਾਨੀ ਹੋਈ ਪਰ ਹੁਣ ਜਿਵੇਂ ਹੁਣ ਪਹਿਲਾਂ ਸੁਣੀਆਂ ਕਈ ਵਾਰੀ ਡਰੰਕ ਡਰਾਈਵਿੰਗ ਕਈ ਵਾਰ ਹੋ ਜਾਂਦੇ ਆ ਜਾਂ ਕਿਸੇ ਹੋਰ ਚੱਕਰ 'ਚ ਫਸ ਜਾਂਦੇ ਆ ਪਰ ਕੈਲਗਰੀ ਪੁਲਿਸ ਆਫਿਸਰ ਕਾਂਸਟੇਬਲ ਬ੍ਰੈਡਲੀ ਟੈਪਰ 53 ਸਾਲ ਦੀ ਉਮਰ 20 ਸਾਲ ਦਾ ਵੈਟਰਨ ਚੋਰੀ ਕਰਦਾ ਫੜ ਲਿਆ $21,000 ਦੀਆਂ ਆਈਟਮਾਂ ਫਰਮ ਹੋਮ ਡਿਪੂ ਤੇ ਮੰਨ ਵੀ ਗਿਆ ਜੁਲਾਈ 2024 ਤੋਂ ਲੈ ਕੇ ਅਗਸਤ 2025 ਦੇ ਵਿੱਚ ਇਹ ਗੱਲਾਂ ਬਾਤਾਂ ਹੋਈਆਂ ਨੇ ਤਰੀਕਾ ਬੜਾ ਦਿਲਚਸਪ ਵਰਤਦੇ ਸੀਗੇ ਟੈਪਰ ਸਾਹਿਬ ਕੋਈ ਮਹਿੰਗਾ ਟੂਲ ਅੰਦਰੋਂ ਲੈਂਦੇ ਸੀ ਤੇ ਲੈ ਕੇ ਬਾਅਦ ਚ ਫਟਾਫਟ ਆਪਦੀ ਕਾਰ ਚ ਰੱਖ ਕੇ ਜਾ ਕੇ ਫਿਰ ਵਾਪਸ ਜਾਂਦੇ ਸੀ ਸਿਮਲਰ ਟੂਲ ਫਿਰ ਚੱਕ ਲੈਂਦੇ ਸੀ ਕਿਉਂਕਿ ਰਸੀਦ ਤਾਂ ਕੋਲੇ ਹੁੰਦੀ ਸੀ ਉਹ ਵੀ ਹੁਣ ਉਹ ਜੇ ਕੋਈ ਰੋਕਦਾ ਸੀ ਤਾਂ ਕਹਿੰਦਾ ਸੀ ਦੇਖੋ ਆਹ ਮੇਰੇ ਕੋਲ ਰਸੀਦ ਹੈ 5 ਮਿੰਟ ਪਹਿਲਾਂ ਦੀ ਰਸੀਦ ਹੈ ਰਾਈਡ ਵੇ ਫਟਾਫਟ ਚੱਕ ਕੇ ਵਾਪਸ ਤੇ ਉਦੋਂ ਕੁਛ ਦੇਰ ਬਾਅਦ ਜਾਂ ਅਗਲੇ ਦਿਨ ਇੱਕ ਟੂਲ ਵਾਪਸ ਕਰ ਜਾਂਦਾ ਸੀ ਪੈਸੇ ਲੈ ਲੈਂਦਾ ਸੀ ਸੋ ਇਸ ਢੰਗ ਦੇ ਨਾਲ 20 ਸਾਲ ਦੀ ਬਣਾਈ ਹੋਈ ਰੈਪੂਟੇਸ਼ਨ ਆਪਦੀ ਬਰਬਾਦ ਕਰ ਲਈ ਤੇ ਹੁਣ ਮੰਨ ਵੀ ਗਿਆ ਗਿਲਟੀ ਪਲੀ ਵੀ ਕਰ ਲਿਆ ਜੌਬ ਵੀ ਜਾਊ ਆਲਰੇਡੀ ਸਸਪੈਂਡ ਕੀਤਾ ਹੈ ਵਿਦਆਊਟ ਪੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕੁਛ ਨਹੀਂ ਖੱਟਿਆ ਚੰਗਾ ਰਹਿੰਦਾ ਵਧੀਆ ਜੌਬ ਸੀ $1,00,000 ਦੇ ਘੱਟ ਤੋਂ ਘੱਟ ਹੋਊਗੇ ਜੇ 20 ਸਾਲ ਹੈ ਤਾਂ ਪਰ ਫਸ ਗਿਆ ਵਿਚਾਰਾ ਹੁਣ ਜੇ ਆਪਾਂ ਇਹ ਕਹੀਏ ਕਿ ਇੱਕ ਪੁਲਿਸ ਵਾਲਾ ਚੋਰ ਹੈ ਤਾਂ ਇਹ ਥੋੜ੍ਹੀ ਵੀ ਸਾਰੇ ਪੁਲਿਸ ਵਾਲੇ ਚੋਰ ਹੈ ਜਿਵੇਂ ਹੁਣ 200 ਸਟੂਡੈਂਟਸ ਨੇ ਖਰੂਦ ਪਾਇਆ ਪਰ ਲੇਬਲ ਨਾ ਸਿਰਫ ਸਟੂਡੈਂਟ 'ਤੇ ਲੱਗਿਆ ਉਹਦਾ ਜਿਹੜਾ ਨਤੀਜਾ ਅਸੀਂ ਵੀ ਭੁਗਤ ਰਹੇ ਹਾਂ ਅਸੀਂ ਆਪ ਜਿਹੜੇ ਸਾਡਾ ਭਾਈਚਾਰਾ ਵੀ ਭੁਗਤ ਰਿਹਾ ਬਸ ਬਦਕਿਸਮਤੀ ਇਹ ਹੈ ਖੈਰ ਇੱਕ ਹੋਰ ਖਬਰ ਸਾਂਝੀ ਕਰਕੇ ਫਿਰ ਸਟੂਡੀਓ ਦੀ ਬ੍ਰੇਕ ਆ ਜਾਣੀ ਹੈ ਪਿਛਲੇ 18 ਸਾਲ ਤੋਂ ਆਪਾਂ ਹਾਕੀ ਆਈਸ ਹਾਕੀ ਦੀ ਕਾਮੈਂਟਰੀ ਦੇਖਦੇ ਸੀ ਟੀਵੀ ਦੇ ਉੱਤੇ ਜਦੋਂ ਗੇਮ ਹਾਕੀ ਦੀ ਆਈਸ ਹਾਕੀ ਦੀਆਂ ਗੇਮਾਂ ਚੱਲਦੀਆਂ ਸੀਗੀਆਂ ਤੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਹਰਨਰਾਇਣ ਹੁਣੀ ਤੇ ਹੋਰ ਪੋਲਾ ਸਿੰਘ ਚੌਹਾਨ ਤੇ ਹੋਰ ਕਈ ਬੰਦੇ ਪੰਜਾਬੀ ਚ ਕਾਮੈਂਟਰੀ ਕਰਦੇ ਸੀ ਪਿਛਲੇ 18 ਸਾਲ ਤੋਂ ਉਸ ਗੇਮ ਦੀ ਰਾਜਰਸ ਨੇ ਉਹ ਐਂਡ ਕਰਤੀ ਕਿਉਂਕਿ ਰਾਜਰ ਓਨ ਕਰਦਾ ਕਾਫੀ ਕੁਛ ਸੋ ਹਾਕੀ ਨਾਈਟ ਇਨ ਕੈਨੇਡਾ ਜਿਹੜਾ ਪੰਜਾਬੀ ਐਡੀਸ਼ਨ ਸੀਗਾ ਉਹ ਖਤਮ ਕਰਤੀ ਕਹਾਣੀ 18 ਸਾਲ ਬਾਅਦ ਵਜ੍ਹਾ ਤਾਂ ਹੁਣ ਕਈ ਹੋ ਸਕਦੀਆਂ ਨੇ ਇਹ ਨਹੀਂ ਪਤਾ ਕਿ ਮੌਜੂਦਾ ਹਾਲਾਤ ਜਿਹੜੇ ਬਦਲੇ ਆ ਇਹ ਹੋ ਸਕਦਾ ਇਹਦੇ ਵਿੱਚ ਕੋਈ ਟ੍ਰਿਗਰ ਕੀਤਾ ਹੋਵੇ ਜਾਂ ਫਿਰ ਕਿਉਂਕਿ ਵਿਊਰਸ਼ਿਪ ਜਿਹੜੀ ਸੀ ਉਹ ਬਹੁਤ ਘੱਟ ਦੱਸਿਆ ਉਹ ਕਹਿੰਦੇ ਫਾਰ ਦਾ ਲਾਸਟ ਸੀਜ਼ਨ ਦ ਸ਼ੋਜ਼ ਓਵਰਆਲ ਆਡੀਅੰਸ ਐਵਰੇਜ ਵਾਜ ਜਸਟ 1500 ਵਿਊਜ਼ ਵਿਦ ਮੋਰ ਦੈਨ ਹਾਫ ਆਫ ਆਲ ਗੇਮਸ ਐਵਰੇਜਿੰਗ ਲੋਅਰ ਦੈਨ 1000 ਵਿਊਅਰਸ ਸੋ ਜੇ ਸਿਰਫ 1500 ਤੋਂ 1000 ਵਿਊ ਕਰਦੇ ਆ ਸੁਣਦੇ ਆ ਤਾਂ ਫਿਰ ਆਬਵੀਅਸਲੀ ਹੈ ਕਈ ਵਾਰੀ ਇਹ ਫੈਸਲੇ ਚੈਨਲਾਂ ਨੂੰ ਲੈਣੇ ਪੈਂਦੇ ਆ ਕਿਉਂਕਿ ਆਫਟਰ ਉਹਨਾਂ ਦਾ ਇਨਫਰਾਸਟਰਕਚਰ ਹੈ ਅਤੇ ਉਹਨਾਂ ਨੇ

ਇੱਥੇ ਵਰਕ ਕਰਨਾ ਤੇ ਇੱਕ ਗੱਲਬਾਤ ਹੋਰ ਵੈਸੇ ਤਾਂ ਇਹ ਇੰਟ ਇੱਥੇ ਵੀ ਆ ਰਹੀ ਹੈ ਅਲਬਰਟਾ ਦੇ ਵਿੱਚ ਵੀ ਕਿਉਂਕਿ ਰੈਫਰੈਂਡਮ ਤੋਂ ਬਾਅਦ ਵੈਸੇ ਤਾਂ ਸਰਕਾਰਾਂ ਪਹਿਲਾਂ ਵੀ ਹੈਗਾ ਅੰਟੈਰੀਓ ਦੇ ਡੱਗ ਫੋਰਡ ਨੇ ਰੈਜੂਲੇਸ਼ਨ ਪਾਸ ਕਰ ਦਿੱਤਾ ਕਿ ਜਿਹੜੇ ਲੋਕ ਵਿਦਆਊਟ ਲੀਗਲ ਸਟੈਟਸ ਹੈ ਜਿਵੇਂ ਬੈਨੀਫਿਟਸ ਲੈ ਰਹੇ ਨੇ ਚਾਹੇ ਉਹ ਸਟੂਡੈਂਟਸ ਨੇ ਚਾਹੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦਾ ਉਹਨਾਂ ਨੂੰ ਕੋਈ ਸੋਸ਼ਲ ਸਰਵਿਸਿਜ਼ ਨਹੀਂ ਮਿਲੂਗੀ ਆ ਜਿਹੜੇ ਪ੍ਰਾਹੁਣੇ ਆ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਉਹਨਾਂ ਨੂੰ ਤਾਂ ਕਾਰਡ ਦਿੱਤੇ ਹੋਏ ਨਾ ਜਿਹੜੇ ਮਰਜ਼ੀ ਡੈਂਟਿਸਟ ਦੇ ਜਾਓ ਜਿਹੜੇ ਮਰਜ਼ੀ ਡਾਕਟਰ ਦੇ ਜਾਓ ਤੇ ਉਹਨਾਂ ਨੂੰ ਕਾਰਡ ਹੈ ਪਰ ਜਿਹੜੇ ਇਹ ਆ ਇਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲਣਗੀਆਂ ਇਹਨਾਂ ਨੂੰ ਆਪਣੀ ਟੈਂਪਰੇਰੀ ਜਿਹੜੀ ਆਪਣੀ ਇੰਸ਼ੋਰੈਂਸ ਲੈਣੀ ਪਊਗੀ ਇਹ ਇੱਥੇ ਵੀ ਵੈਸੇ ਹੈਗਾ ਵੀ ਕੁਛ ਹੱਦ ਤੱਕ ਪਰ ਹੋ ਵੀ ਜਾਣਾ ਜਦੋਂ ਅਕਤੂਬਰ 19 ਨੂੰ ਰੈਫਰੈਂਡਮ ਹੋਣਾ ਉਹਦੇ ਵਿੱਚ 5 ਕੁਐਸਚਨ ਇਹੀ ਹੈ ਤੇ ਉਹਨਾਂ ਚੋਂ ਜਦੋਂ ਯੈਸ ਹੋ ਜਾਣਿਆ ਤਾਂ ਇੱਥੇ ਵੀ ਫਿਰ ਵੈਸੇ ਉਦਾਂ ਮੈਂ ਆਈ ਬਿਲੀਵ ਪਹਿਲਾਂ ਵੀ ਇਹਨਾਂ ਨੂੰ ਆਪਣੀਆਂ ਇੰਸ਼ੋਰੈਂਸਿਸ ਲੈਣੀਆਂ ਹੀ ਪੈਂਦੀਆਂ ਨੇ ਇਹ 'ਚ ਕੋਈ ਬਹੁਤੀ ਡੱਗ ਫੋਰਡ ਵਾਲੀ ਕੋਈ ਨਵੀਂ ਗੱਲ ਮੈਨੂੰ ਲੱਗਦੀ ਨਹੀਂ ਕਿਉਂਕਿ ਸੋਸ਼ਲ ਸਰਵਿਸਿਜ਼ ਇਹਨਾਂ ਨੂੰ ਜਿਹੜੀਆਂ ਆਮ ਪਰਮਾਨੈਂਟ ਨੂੰ ਮਿਲਦੀਆਂ ਉਹ ਨਹੀਂ ਮਿਲਦੀਆਂ ਇੱਕ ਖਬਰ ਜਦੋਂ ਮਾੜੇ ਦਿਨ ਹੋਣ ਨਾ ਟਿਮ ਹੋਰਟਨ ਤੇ ਕਾਫੀ ਮਾੜੇ ਦਿਨ ਚੱਲ ਰਹੇ ਨੇ ਕਾਫੀ ਦੇਰ ਤੋਂ ਹੁਣ ਤਾਂ ਸਿੰਘ ਹੋਰਟਨ ਹੀ ਕਹਿਣ ਲੱਗ ਗਏ ਤੇ ਤਾਂ ਬੀਸੀ ਦੀ ਇੱਕ ਫੋਟੋ ਆਈ ਜਿਹਦੇ ਵਿੱਚ ਟਿਮ ਹੋਰਟਨ ਦਾ ਇੰਪਲੋਈ ਹੈ ਮੁੰਡਾ ਕੋਈ ਸ਼ਾਇਦ ਸਟੂਡੈਂਟ ਹੋਵੇ 25-26-27 ਸਾਲ ਦੀ ਉਮਰ ਲੱਗਦੀ ਹੈ ਪੱਗ ਬੰਨੀ ਹੋਈ ਹੈ ਤੇ ਅੰਦਰ ਉੱਥੇ ਆਪਣੇ ਜਦੋਂ ਫਾਇਰ ਪਲੇਸ ਦੇ ਮੂਹਰੇ ਦੋ ਸੋਫਾ ਟਾਈਪ ਚੇਅਰਾਂ ਰੱਖੀਆਂ ਹੁੰਦੀਆਂ ਨੇ ਵਿਚਾਲੇ ਟੇਬਲ ਉਹਦੇ ਤੇ ਥੱਕਿਆ ਹੋਣਾ ਪਿਆ ਪੈ ਗਿਆ ਟੇਬਲ ਤੇ ਲੱਤਾਂ ਰੱਖ ਕੇ ਪੈਰ ਰੱਖ ਕੇ ਤੇ ਹੁਣ ਫੋਟੋ ਉਹ ਵਾਇਰਲ ਹੋ ਰਹੀ ਹੈ ਸੋ ਸਮੱਸਿਆ ਇੱਕ ਨਹੀਂ ਹੈਗੀ ਕਿਉਂਕਿ ਹਰ ਬੰਦੇ ਦੇ ਹੱਥ 'ਚ ਕੈਮਰਾ ਅਸੀਂ ਖਿਆਲ ਇਸ ਚੀਜ਼ ਦਾ ਰੱਖਦੇ ਨਹੀਂ ਕਿ ਹੁਣ ਸੌ ਗਏ ਜੇ ਤੂੰ ਸੌਣਾ ਵੀ ਹੈ ਕਿਸੇ ਪਾਸੇ ਹੋਰ ਸੌਂ ਜਾਂ ਕਾਰ 'ਚ ਜਾ ਕੇ ਸੌਂ ਜਾ ਪਰ ਨੀਂਦ ਆ ਗਈ ਕਿਸੇ ਨੇ ਫੋਟੋ ਖਿੱਚ ਕੇ ਪਾਤੀ ਅਤੇ ਹੁਣ ਉਹਦੇ 'ਤੇ ਤਵਾ ਲੱਗ ਰਿਹਾ ਸੋਸ਼ਲ ਮੀਡੀਆ 'ਤੇ ਸੋ ਇਹ ਗੱਲਾਂ ਬਾਤਾਂ ਤਾਂ ਕਮਰਸ਼ਲਸ ਨਹੀਂ ਲੈ ਲਾਂ ਉਹ ਤੋਂ ਬਾਅਦ ਮੈਗਾ ਆਪਣੇ ਸਿਟੀ ਕਾਰਪੋਰੇਟ ਸਾਡੇ ਸਪੋਂਸਰ ਨੇ ਇਸ ਆਵਰ ਦੇ